ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੀ ਸੋ ਪਾਰ ਪਾਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਣਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਵਣ ਹਾਰੇ। ਕਿਤੇ ਤੇਰੇ ਰਾਗ ਪਰੀ ਸਿਉ ਕਹੀਐ, ਕਿਤੇ ਤੇਰੇ ਗਾਵਣ ਹਾਰੇ। ਗਾਵਨ ਤੁਦਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਦਨੋ ਇੰਦਰ ਇੰਦਰ ਆਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ। ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ। ਗਾਵਨ ਤੁਦਨੋ ਪੰਡਿਤ ਪੜਨ ਰਖੀ ਸੁਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਦਨੋ ਮੋਹਣੀਆਂ ਮਨ ਮੋਹਨ, ਸੁਰਗ ਮਸ਼ ਪਿਆਲੇ। ਗਾਵਨ ਤੁਦਨੋ ਰਤਨ ਉਪਾਏ, ਤੇਰੇ ਅੱਠ ਸੱਠ ਤੀਰਥ ਨਾਲੇ। ਗਾਵਨ ਤੁਦਨੋ ਜੋਧ ਮਹਾਂਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ। ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸੇਈ ਤੁਦਨੋ ਗਾਵਨ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਾਚੋ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾਂ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ।

ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਾਸੋ ਕੀਤੇ, ਕਾਲ ਕੰਟੁਕ ਮਾਰਿਆ, ਧੁਰ ਕਰਮ ਪਾਇਆ।

ਪਾਉਣੀ। ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ ਤੇਰੈ ਛੱਡ ਜਾਹੇ, ਭਉ ਜਲ ਬਿਖਮ ਅਸਗਾਹੋ ਗੁਰ ਸਬਦੀ ਪਾਰ ਪਾਹੇ। ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਏ ਨਾ ਜਾਏ ਜੇ ਆਵੈ ਤੂੰ ਦਿਆਹੇ। ਸਲੋਕ ਮਹੱਲਾ ਪੰਜਵਾਂ।

ਚਖਿਆ ਦੇ ਚਲਾਈ ਤੇ ਵਾਹੀ ਦੇ ਕੇ ਡਿਢ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੀ ਸੀ ਦਿੱਤੇ ਬਾਂਧ ਬਾਂਧ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਵੇਂ ਚੜਾਏ ਗਏ ਗੁਰਦੁਆਰੇ ਸਿਆਹ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇਸਾ ਸਾਸਾ ਸਿੰਘ ਨਿਭਾਇਆ ਤਿੰਨਾ ਦੀ ਕਮਾਈ ਦਾ ਤੇ ਅੰਦਰ ਕੀ ਬੋਲੋ ਜੀ ਵਾਹਿਗੁਰੂ ਪਹਿਲਾਂ ਤਖਤਾਂ ਥੋੜਾ ਗੁਰਦੁਆਰਿਆਂ ਦਾ ਤੇ ਅੰਦਰ ਕੀ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕੀਤਾ ਹੈ ਚਿਤ ਆਵਣ ਕਾ ਸਦਕਾ ਸਰਵ ਸੁਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਾਂ ਰਚਿਆ ਰਿਹਾ ਦੇਹ ਤੇ ਕਿ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਗਰੀਬ ਵਾਹਿ ਪੰਥ ਸਦਾ ਸਹਾਈ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਦੂਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਕੋਲ ਦਰਸ਼ਨ ਦੀਦਾਰ ਦੱਸਿਆ ਸੰਭਾਲ ਦਿੱਤਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨੋਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਤਾਰ ਜੀ ਦੋਹੇ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਰਾਸ ਇਹ ਗਰੀਬ ਨਿਵਾਸ ਜੀ ਆਪ ਜੀ ਦੇ ਚੰਨ ਕਮਲਾਂ ਚ ਅਰਦਾਸ ਨੇ ਆਪ ਨੇ ਬਖਸ਼ ਕੀਤੀ ਦਿੱਤਾ ਜੀ ਆਦਿ ਜਾਣਾ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਸੰਪੂਰਨ ਪਾਠ ਦਿੱਤਾ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪ ਦੇ ਚੰਨਾ ਸੋਧਦਾਰ ਰਹਿ ਰਾਸ ਸਾਹਿਬ ਦੇ ਪਾਠ ਕਿਤੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਸਾਨੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਚਾਨੀ ਬਲ ਬੁੱਧੀ ਬਖਸ਼ਿਸ਼ ਕਰੋ ਕਿ ਅੱਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚ ਪਿੱਤਰ ਕੜਾਪ ਸਿਆਹ ਦੀ ਦੇਗਾ ਤਿਆਰ ਕਰਕੇ ਹੱਥ ਦਿੱਤਾ ਆਪ ਜੀ ਭੋਗ ਲਾਓ ਸ਼ਹੀਦ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੀਪ ਦੇ ਰੱਖਿਆ ਬਖਸ਼ਿਸ਼ ਕਰੋ ਦੀਪ ਕੀ ਬਣਵਾ ਆਪਣੀਆਂ ਬਖਸ਼ੀਆਂ ਦਾਤਾਂ ਜੋ ਲੱਗ ਰਿਹਾ ਤੁਰ ਸਵਾਰੀਆਂ ਪ੍ਰਵਾਨ ਕਰਨੀ ਤਾਰ ਕਿਰਪਾ ਕਰੋ ਆਪ ਜਾਣਾ ਸੇਵਾ ਕਰੇ ਸਾਰੇ ਟਹਿਰੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਕਲਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾ ਸੇਵਾ ਦੀ ਭਾਵਨਾ ਬਖਸ਼ਿਸ਼ ਦੀ ਪਾਲਤਾ ਕਰੋ ਗਰੀਬ ਨਿਵਾਜ ਕਿਰਪਾ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਤੇ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਕੜੀਆਂ ਲਿਖ ਲਾਓ ਸੰਗਤਾਂ ਦਾ ਦਰ ਦੇ ਤਿਰ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਤਨ ਤਨ ਬਿਨਾਂ ਤਾਰ ਪਿਤਾ ਜੀ ਵਾਲ ਚੰਨ ਕਮਲ ਦਰਦਾਸ ਦੇ ਤਾਰ ਪਿਤਾ ਜੀ ਕਾਕਾ ਗੁਰਜੀਤ ਸਿੰਘ ਦੀ ਤੰਦਰੁਸਤ ਸੁਖਸ਼ਾਨ ਦੀ ਚਾਢੀ ਕਲਾ ਵਾਸਤੇ ਬੇਨਤੀ ਕਰਦੇ ਹਾਂ ਦਤਾਰ ਜੀ ਭਾਈ ਗੁਰਦੇਵ ਸਿੰਘ ਦੋਸਤੋ ਡਰ ਆਪਦੇ ਚਰਨਾਂ ਦੀ ਪੇਟਾ ਦੇ ਪ੍ਰਵਾਨ ਦਤਾਰ ਬਖਸ਼ਿਸ਼ ਕਰੋ ਮਿਹਰ ਪਿਆਰ ਕਾਕਾ ਗੁਰਜੀਤ ਸਿੰਘ ਦੇ ਸਿਰ ਤੇ ਰੱਖੋ ਕਾ ਗੁਰਜੀਤ ਸਿੰਘ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਮਾਤਾ ਪਿਤਾ ਧਰਮ ਦੇਸ਼ ਕੌਮ ਦਾ ਆਗਿਆ ਕਰ ਬਖਸ਼ਿਆ ਦਤਾਰ ਬੱਚੇ ਨੇ ਗੁਰਸਿੱਖੀ ਦਾਜ ਬਖਸ਼ੀ ਕਰਕੇ ਸਦਾ ਚਾਢੀ ਕਲਾ ਬਖਸ਼ੋ ਉੱਚੀਆਂ ਗਰੀਬ ਰਾਜ ਪੜ੍ਹਾਈਆਂ ਦੀ ਦਾਜ ਬਖਸ਼ੋ ਸੋਹਣੀਆਂ ਜਾਬਾਂ ਦੀ ਦਾਜ ਬਖਸ਼ੋ ਤਰੱਕੀ ਯਾਫਤਾ ਜ਼ਿੰਦਗੀ ਬਖਸ਼ਿਆ ਦੀ ਮਾਲਤਾ ਕਰੋ ਜੀ ਗਰੀਬ ਰਾਜ ਭਾਈ ਗੁਰਦੇਵ ਸਿੰਘ ਦੇ ਸਾਰੇ ਪਰਿਵਾਰ ਵਿੱਚ ਤੰਦਰੁਸਤ ਸੁਖਸ਼ਾਨ ਦੀ ਚਾਢੀ ਕਲਾ ਕਰਨੀ ਕਮਾਈਆਂ ਸਫਲ ਕਰੋ ਦਾਤੀ ਲਾਜਪਤ ਰੱਖੋ ਜੀ ਕੀ ਭਾਈ ਕਿਰਪਾ ਕਰੋ ਖਾਸ ਸਬੰਧ ਸਿੱਖ ਕੌਮ ਨੂੰ ਏਕਤਾ ਸੁਭਾਗ ਪਿਆਰ ਦੀ ਬਖਸ਼ਿਸ਼ ਕਰਕੇ ਸਤ ਰੋਜ ਦਾਲ ਬਖਸ਼ੋ ਚਰਨਾਂ ਨਾਲ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਜਵਾਨ ਫਤਿਹ ਬਖਸ਼ਿਆ ਦੀ ਪਾਲਤਾ ਕਰੋ ਜੀ ਗਰੀਬ ਨਿਵਾਜ ਦੂਰੋਂ ਦਰਾਜ ਘਰਾਂ ਚ ਬੈਠੀਆਂ ਲਾਈਵ ਕਰਤੱਗੀ ਦੀਆਂ ਸ਼ਰਨ ਕਰੀਆਂ ਸਾਰੀ ਸੰਗਤਾਂ ਦੀ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਤਾਂ ਰਾਮ ਨੇ ਕਿਰਪਾ ਕੀਤੀ ਸੰਗਤਾਂ ਨੂੰ ਬਖਸ਼ੇ ਸੰਗਤਾਂ ਦੇ ਚਾਨਣ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਾ ਸੰਗਤਾਂ ਮਾਇਆ ਭੇਟਾ ਕਾਰੀ ਚਾਨਣ ਪ੍ਰਵਾਨ ਕਰੋ ਬਸ਼ਕਾ ਸਾਹਿਬ ਦੀ ਕਮਾਈਆਂ ਸਫਲ ਕਰੋ ਕਾਰਜ ਵੱਧ ਵਧਦਾ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਭਨਾਂ ਦਾ ਪੂਰੀਆਂ ਕਰੋ ਜੀ ਸਰ ਮਿਹਰਾਂ ਦੇ ਕਰੇ ਆਓ ਸੇਵਾ ਪ੍ਰਵਾਨ ਕਰੋ ਪੂਰਤ ਕਰਵਾਈ ਬਖਸ਼ੋ ਪਿਤਰ ਗੁਰਨਾਨ ਬਖਸ਼ਕਰ ਬ੍ਰਹਮ ਅੱਜ ਦੀ ਸ਼ਾਮ ਦੀ ਕਥਾ ਕੀਰਤ ਬਾਰੇ ਰਮਤਾ ਵਾਸਤੇ ਆਗਿਆ ਬਖਸ਼ੋ ਰਹਿੰਦੇ ਘਰ ਸਵਾਰ ਕੇ ਚਰਨਾਂ ਦਾ ਅੱਜ ਮਨਾਓ ਸ਼ੁੱਧ ਅਤੇ ਪਿਤੂ ਸੇਵਾ ਰਾਣੀ ਕੀ ਵਾਦਾ ਕਰੋ ਤਾਰ ਸਹੀ ਪਿਆਰੇ ਮੇਰੇ ਜਿਹੜਾ ਮੇਰੇ ਆਪਦਾ ਨਾ ਹੋ ਜਿੱਤਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਦਰਬਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਈ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚੀ ਹੈ ਖੋਜ ਸ਼ਬਦ ਮਹਿਲ

0: ਸੁਨਿ ਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਾਸ ਤੇਰੇ ਕੀ ਬੇਨਤੀ ਰਿਧ ਕਰ ਪਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬੇਖੋ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਏਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਪਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ।

0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰ ਜੋ ਸਾਧ ਸਿੰਘ ਜੀ ਮਾਰੇ ਕਿਰਪਾ ਕੀਤੀ ਸੰਤਾਂ ਦੀ ਸ਼ਰਧਾ ਪਾਵਨ ਸਾਹਿਬ ਪੁੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਰਮ ਕੀਤੇ ਨੇ ਉਪਰੰਤ ਅੱਜ ਦੇ ਪਾਤਸ਼ਾਹਾਂ ਦੀ ਆਮਦ ਦੀ ਖੁਸ਼ੀ ਵਿੱਚ ਸੋਧਰ ਰਾਜ ਸਾਹਿਬ ਦੇ ਪਾਠ ਆਪ ਨੇ ਸਰਮ ਕੀਤੇ ਹਨ। ਅਰਦਾਸ ਆਦੀਆਂ ਭਰੀਆਂ ਨੇ ਪਿੱਤਰ ਹੁਕਮਨਾਮੇ ਬੜੀ ਸ਼ਰਧਾ ਪਾਵਨ ਸਰਮ ਕੀਤੇ ਹਨ। ਸਾਧ ਸਿੰਘ ਅੱਜ ਇਸ ਪਾਠ ਸਮਗਰ ਸਭ ਗੁਰੂ ਖਾਤਰ ਬਖਸ਼ ਕੀਤਾ ਹੈ। ਔਰ ਸਾਧ ਸਿੰਘ ਸ਼ਾਮਲ ਗ੍ਰਾਮ ਹੋ ਰਹੇ ਨੇ ਜਿਸ ਵਿੱਚ ਸਭ ਤੋਂ ਪਹਿਲਾਂ ਕੀਰਤਨ ਕਰਨਗੇ ਪਾਤਸ਼ਾਹ ਭਾਈ ਤਰਾਂ ਸਿੰਘ ਜਥਾ ਠੀਕ 7 ਵਜੇ ਤੱਕ 7 ਤੋਂ ਲੱਗ 7 ਮਿੰਟ ਤੱਕ ਕਥਾ ਹੋਵੇਗੀ। 7 ਵਜੇ 7:30 ਵਜੇ ਦਾ ਕੀਰਤਨ ਕਰਨਗੇ ਪਾਤਸ਼ਾਹ ਭਾਈ ਓਂਕਾਰ ਸਾਹਿਬ ਜਥਾ ਸੋ 8:30 ਵਜੇ ਤੱਕ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ 8:30 ਤੱਕ ਮਾਰੇ ਜਨ ਨਿੱਘੀ ਉਹਦਾ ਆਨੰਦ ਮਾਣਦੇ ਹਾਂ। ਅੱਜ ਦੇ ਸ਼ਾਮ ਦੇ ਸਾਰੇ ਕਥਾ ਕੀ ਦਾਸਰਨ ਕਰਕੇ ਜੀਵਨ ਦੀਆਂ ਕਣੀਆਂ ਸਫਲਾ ਕਰੋ। ਆਹ ਸੰਗਤ ਨੂੰ ਪਤਾ ਹੈ ਗੁਰੂ ਘਰ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਨਾਰਥਾ ਸੌਸਲਾ ਵਾਲਾ ਜਿਸ 'ਤੇ ਬੇਅੰਤ ਮਾਇਆ ਖਰਚ ਆ ਰਹੀ ਹੈ। ਸਾਸਨ ਜੀ ਬੇਅੰਤ ਸੰਗਤਾਂ ਵੱਲੋਂ ਬੇਅੰਤ ਮਾਇਆ ਬੜੀ ਸ਼ਰਧਾ ਭਾਵਨਾ ਸਿਹਤ ਆਪਣਾ ਦਸਾਂ ਸਫਲ ਕਰਦੇ ਹਾਂ। ਸੰਗਤਾਂ ਨੇ ਗੁਰੂ ਘਰ ਨੂੰ ਸੇਵਾ ਭੇਟਾ ਕੀਤੀ ਹੈ। ਸਾਸੰਗ ਦੀ ਉਹ ਬੜੇ ਸੁਭਾਗੇ ਹਨ। ਉਹ ਜਿਸ ਜਿਸ ਮਾਈ ਭਾਈ ਨੇ ਅੱਜ ਤੱਕ ਆਪਣਾ ਦਸਾਂ ਸਫਲ ਨਹੀਂ ਕੀਤਾ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਣਾ ਦਸਾਂ ਸਫਲ ਕਰਦੇ ਹੋਏ ਗੁਰੂ ਘਰ ਨੂੰ ਮਾਇਆ ਦੇ ਕੇ ਇਹ ਜੋ ਕਾਰਜ ਚੱਲ ਰਿਹਾ ਇਸ ਨੂੰ ਸਾਰੇ ਨਿਸ਼ਾਨਾ ਸ਼ਬਦ ਨਾਲ ਸੰਪੂਰਨ ਕਰਨ ਦੀ ਕੋਸ਼ਿਸ਼ ਕਰੀਏ। ਸਾਸੰਗ ਦੀ ਆਪਣਾ ਬੇਨਤੀ ਹੈ ਕਿ 5 ਮਈ ਨੂੰ ਹੈ ਮੈਮੋਰੀਅਲ ਡੇ ਆਪ ਸੰਗਤਾਂ ਜ਼ਰੂਰ ਹਾਜ਼ਰੀਆਂ ਭਰਨੀਆਂ ਨੇ। ਸੋ ਸਤਿੰਗ ਜੀ 7 ਜੁਲਾਈ 2031 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਸਾਰੀ ਸੰਗਤਾਂ 7 ਜੁਲਾਈ 2031 ਤੱਕ ਆਪ ਹਾਜ਼ਰੀ ਭਰ ਕੇ ਸਮੇਤ ਲਾਭ ਨੂੰ ਯਤਨ ਕਰੋ। ਜੂਨ 2 ਨੂੰ ਹੈ ਜਨਮ ਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਆਪਣੇ ਹਾਜ਼ਰੀ ਭਰਨੀਆਂ ਨੇ। ਜੂਨ 4 ਨੂੰ ਹੈ ਅਟੈਕ ਆਉਣ ਅਕਾਲ ਤਖ਼ਤ 1984 ਦਾ ਜੋ ਘੱਲੂਘਾਰਾ ਸੀ ਉਹ ਜੋ ਸਮੇਂ ਵਾਪਰਿਆ ਦਰਦਨਾਕ ਹੈ ਉਸ ਨੂੰ ਯਾਦ ਕਰਦੇ ਹੋਇਆਂ ਉਸ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਬੱਚਿਆਂ ਦੀ ਯਾਦ ਵਿੱਚ ਅਸੀਂ ਜ਼ਰੂਰ ਉਹਨਾਂ ਨੂੰ ਸ਼ਰਧਾਂਜਲੀਆਂ ਭੇਟ ਕਰੀਏ ਅਤੇ ਉਹਨਾਂ ਦੀ ਦਿਸ਼ਾ ਮਾਰਗ ਬਣਾਉਣ ਦਾ ਯਤਨ ਕਰੀਏ। ਸਤਿ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਹਰ ਰੋਜ਼ ਜ਼ਰੂਰ ਹਾਜ਼ਰੀ ਭਰਿਆ ਕਰੋ ਗੁਰਦੁਆਰੇ ਆਓ ਮੱਥਾ ਟੇਕ ਅਰਦਾਸ ਕਰੋ ਕਿੰਨੀ ਦੇਰ ਤੱਕ ਚਾਹੋ ਆਪ ਮਾਰੇ ਨਿੱਘੀ ਗੋਜੇ ਬੈਠ ਰੱਖ ਕੇ ਦਰਬਾਰ ਸਾਨੂੰ ਕਰ ਸਕਦੇ ਹੋ। ਉਹ ਭਾਈ ਸਾਹਿਬ ਤਿਆਰ ਨੇ ਬੇਨਤੀ ਕਰਾਂਗੇ ਕਿਉਂਕਿ ਧਰਮ ਕਰਕੇ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਸੇਵਕ ਪਰਿਵਾਰ, ਸਰਦਾਰ ਯਾਦਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰੂ ਘਰ ਵਿਖੇ ਆਪਣੇ ਪੋਤਰੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅੰਮ੍ਰਿਤਮਈ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਹਨ, ਜਿਨ੍ਹਾਂ ਦੇ ਕੱਲ੍ਹ ਨੂੰ ਭੋਗ ਪਾਏ ਜਾਣੇ ਨੇ। ਸੋ ਪਰਿਵਾਰ ਬੜੇ ਪਿਆਰ ਦੇ ਨਾਲ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਿਹਾ ਹੈ। ਆਓ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਾਰੀ ਸੰਗਤ ਮਿਲ ਕਰਕੇ ਸ਼ਬਦ ਗਾਇਨ ਕਰੀਏ। ਜੀਵਤ ਜੀਵਤ ਜੀਵਤ ਰਹੋ, ਰਾਮ ਰਸਾਇਣ ਨਿਤ ਉਠ ਪੀਵ, ਹਰ ਹਰ ਹਰ ਹਰ ਰਸਨਾ ਕਹੋ।

निमख न बिसरो तुमको हर हर सदा पजो जगदीश। गरीब नवा सचे पातशाह बख्शिश रहमत किरपालता करन बच्चे जोध सिंह दे सिर ते गरीब नवा सचे पिता जी मेरा भरिया हथ रखण सारे परिवार नूं बच्चे दे जन्मदिन दियां बहुत बहुत वधाइयां। सतगुरु सचे पातशाह बच्चे नूं वड्डी वडेरी आर वाला बख्शिश करन बच्चा माता पिता दा आग्याकारी होवे गुरमत दा धारणी बच्चा बने गरीब नूं आ सचे पातशाह माड़ी संगत तों बचा के रखण अपने चरणा कमलां दे नाल जोड़ी रखण। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ। ਆਓ ਪਿਆਰ ਸਾਹਿਬ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਗਿਆਨੀ ਨਵਨੀਤ ਸਿੰਘ ਜੀ ਹੋਰਾਂ ਪਾਸੋਂ ਅੰਮ੍ਰਿਤਮਈ ਬਾਣੀ ਦੀ ਚਲੋ ਇਹੀ ਲੜੀਵਾਰ ਕਥਾ ਵਿਚਾਰ ਸਰਵਣ ਕਰੀਏ ਜੀ। ਰੱਬੀ ਬਾਣੀ ਦੇ ਕੀਰਤਨ ਗਾਇਨ ਕਰਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ।

ਦੁਨੀਆਂ ਮੌਤ ਬਾਰੇ ਗੱਲਾਂ ਕਰਦੀ ਹੈ, ਮੌਤ ਨੂੰ ਕਹਿੰਦੀ ਹੈ ਵੀ ਸਾਰੇ ਕਹਿੰਦੇ ਅਸੀਂ ਜਾਣਦੇ ਹਾਂ ਵੇਖਦੇ ਹਾਂ, ਪਰ ਅਸਲ ਵਿੱਚ ਕੋਈ ਵਿਰਲਾ ਹੀ ਹੈ ਜਿਹੜਾ ਅੰਦਰੋਂ ਮਰਦਾ ਹੈ, ਜਿਹੜਾ ਉਸ ਮੌਤ ਨੂੰ ਜਿੱਤਦਾ ਹੈ, ਜਾਂ ਇਉਂ ਕਹਿ ਲਈਏ ਜਿਹੜਾ ਸੱਚਮੁੱਚ ਅੰਦਰੋਂ ਯਕੀਨ ਕਰਦਾ ਵੀ ਇੱਥੇ ਸਦਾ ਨਹੀਂ ਰਹਿਣਾ, ਉਹ ਕੋਈ ਵਿਰਲਾ ਹੈ, ਬਾਕੀ ਗੱਲਾਂ ਵਾਲੇ ਹਨੇਰੇ ਨੇ। ਦੂਸਰੇ ਸ਼ਲੋਕ ਦਾ ਭਾਵ ਗੁਰਦੇਵ ਜੀ ਨੇ ਦਰਸਾਇਆ ਹੈ ਕਿ ਸਾਰੇ ਲੋਕ ਇਹ ਗੱਲ ਕਰਦੇ ਨੇ ਪਰਮਾਤਮਾ ਸਭ ਥਾਵਾਂ ਤੇ ਵਸਦਾ ਹੈ, ਰੱਬ ਹੈ ਤਕਰੀਬਨ ਹਰ ਕੋਈ ਮੰਨਦਾ ਹੈ, ਪਰ ਇਹਦੇ ਵਿੱਚ ਵੀ ਦਤਾਰ ਜੀ ਕਹਿੰਦੇ ਕੋਈ ਵਿਰਲਾ ਹੈ ਜਿਹਨੇ ਉਹਨੂੰ ਪਛਾਣਿਆ ਹੈ, ਜਿਹਦੇ ਅੰਦਰ ਪਰਮਾਤਮਾ ਦੀ ਜੋਤ ਪ੍ਰਗਟ ਹੋਈ ਹੈ, ਜਿਹਨੇ ਪਰਮੇਸ਼ਵਰ ਨੂੰ ਵੇਖਿਆ ਹੈ, ਅਨੁਭਵ ਕੀਤਾ, ਉਹ ਕੋਈ ਵਿਰਲਾ ਹੈ। ਮੌਤ ਬਾਬਤ ਤੇ ਪਰਮਾਤਮਾ ਬਾਬਤ ਵਿਚਾਰਧਾਰਾਵਾਂ ਬੜੀਆਂ ਨੇ, ਗੱਲਾਂ ਬੜੀਆਂ ਨੇ, ਲੋਕ ਬਹੁਤ ਇਹਦੇ ਬਾਬਤ ਕਹਿੰਦੇ ਸੁਣਦੇ ਨੇ, ਪਰ ਸੱਚ ਹੈ ਨਾ ਕੋਈ ਮੌਤ ਨੂੰ ਯਕੀਨੀ ਤੌਰ ਤੇ ਮੰਨਦਾ ਹੈ ਤੇ ਨਾ ਕੋਈ ਪਰਮੇਸ਼ਵਰ ਨੂੰ ਆਪਣੇ ਹਿਰਦੇ ਵਿੱਚ ਥਾਂ ਦਿੰਦਾ। ਜਿਨ੍ਹਾਂ ਨੇ ਥਾਂ ਦਿੱਤੀ ਹੈ ਉਹ ਵਿਰਲਾ ਹੈ, ਕੋਈ ਕੋਈ ਹੈ, ਬਾਕੀ ਸਭ ਬਾਤਾਂ ਉਸ ਦੀਆਂ ਕਰਦੇ ਨੇ, ਪਰ ਕਰਮ ਜਿਹੜਾ ਹੈ ਉਹਦੇ ਤੋਂ ਸਦਾ ਵਿਪਰੀਤ ਹੁੰਦਾ ਹੈ। ਇਹ ਗੁਰੂ ਸਾਹਿਬ ਜੀ ਨੇ ਅੱਜ ਦੇ ਇਹਨਾਂ ਪਾਵਨ ਦੋ ਸਲੋਕਾਂ ਵਿੱਚ ਕਿਰਪਾ ਕੀਤੀ ਹੈ। ਬਾਣੀ ਵਿੱਚ ਸਤਿਗੁਰਾਂ ਨੇ ਕੀ ਮੌਤ ਪ੍ਰਥਾਏ ਪਰਮੇਸ਼ਵਰ ਪ੍ਰਥਾਏ ਬਚਨ ਕੀਤੇ ਨੇ, ਆਪਾਂ ਵਾਚਣ ਦਾ ਯਤਨ ਕਰਾਂਗੇ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੀਏ, ਕੋਈ ਰਸਨਾ ਵਾਂਝੀ ਨਾ ਰਹੇ। ਪਿਆਰ ਸਹਿਤ ਆਖੋ ਜੀ।

संसार अंदर हर मनुख जो भी अपनी रसना तो आखदा है जां जो विचारधारा बनी हुंदी है जुबानी तौर ते उस विचारधारा दे नाल जुड़दा है जां उसका खंडन करदा है जां उसका मंडन करदा है। खंडन का अर्थ है भी किसी विचारधारा नाल मैं नहीं सहमत, मंडन का अर्थ है मन लेना भी मैं ठीक है, ये जो विचारधारा चलती है मैं इनू मनदा। पर ऐसे लोगों की गिनती बहुत ज्यादा होगी संसार अंदर, मनन वालिया की जुबानी तौर ते खंडन करन वालिया की, विरोध करन वालिया की जुबानी तौर ते। किसी भी विषय उत्ते आपां उदाहरण लईए, मान लो आपां इह गल करिए भी रब है, इहदे उत्ते दुनिया दो विचारां दे नाल चलदी है। एक लोक उह ने बहुतांत जिहड़े कहिंदे ने असी रब की होंद ते विश्वास करदे आ, आस्तिकता रखते ने, अपनी आस्था रखते ने। एक फिरका वो है उन्हां दी गिनती घट है, विरोधी ने जिहड़े कहिंदे सी नास्तिक हाँ भी रब की होंद नूं नहीं मनदे। धर्म की गल कर ली, कुछ कहणगे धर्म का होना बड़ा जरूरी है, धर्मी होना चाहिए, कुछ कहणगे धर्म की जरूरत नहीं। विरोध विचार दे नाल जुड़ना जां विचार नाल ना जुड़ना, ये मनुख दे संसार दे अंदर ज्यादातर लोग इस तरह दे ने। सिद्धा कह लिए हां पक्खी जां ना पक्खी, कोई भी गल साडियां अखां सामने आएगी, कुछ देखांगे असीं जां उहदे वल हो जांगे, उहनूं कहा गया भी यह बंदा हां पक्खी है साडे वल है, जां ना पक्खी भी यह गल नूं नहीं मानदा, यह विरोधी है। हकीकत अंदर सिर्फ जुबानी तौर ते जां इउं कह देना भी बुद्धि दे तल ते हां पक्खी जां ना पक्खी बन के कोई मनुख किसे एक विचारधारा दे नाल खलो जांदा है, संसारी तौर ते उह लगदा है कि इह इस गल नूं मन्नण वाला है, इस विचारधारा नाल जुड़िया होया है, इस विचारधारा नाल सहमत है। पर हकीकत यह है जिन्ना चिर उहदा किरदार उहदे वर्गा नहीं बन जांदा, उहदे किरदार विच्चों उह गल नहीं झलकदी जिहदी उह गल दे नाल पक्ष दे नाल जुड़िया हुंदा है, उन्ना चिर उहनूं हां पक्खी जां ना पक्खी कहना अणजाणपुणा है। ज्यादातर इंसान भी सिर्फ इत्थों तक सहमत ने लोग कि मैं जी इस गल नाल सहमत हां जां नहीं, दूजा कहिंदा नहीं सहमत, पर किरदार सब दे इक्को जिहे ने। रब नूं मन्नण वाले जां रब नूं ना मन्नण वाले दो धड़ा है, पर जदों असीं उन्हां लोकां दे किरदार नूं वेखांगे किरदार दोवां दे इक्को जिहे ने। इत्थों लगदा जिहड़े ना पक्खी ने फिर ज्यादा ठीक ने, क्योंकि जिहड़ा कहिंदा मैं रब नूं मन्नदा वो जे चोरी कर रहा है, यारी कमा रहा है, बुराइयां कर रहा है, धोखा कर रहा है, ठगी कर रहा है, बुरे कर्म कर रहा है, भय नहीं करता परमात्मा दा, पर उदी जुबान ते गल है कि मैं रब नूं मनना, मैं आस्तिक हाँ, इहदा मतलब है हां पक्खी है पर किरदार कुछ होर कह रहा है, निश्चा नहीं, विश्वास नहीं अपनी विचारधारा दे उत्ते भी जिस चीज नूं मैं मन रहा, जिस दा मैं धारनी हाँ उस धारणा के अनुसार मेरा जीवन ही है नहीं। जे कोई कहे भी मैं रब नूं नहीं मनदा ते कोई विपता बन जाए, कोई दुख बन जाए, वो अरदास करे जां वो भय खा के किसी अगमी शक्ति बाबत सोचे, तो इहदा मतलब है भी उन्हें किसी वजद विच आके किसी वर्गलाने विच आकर कि कह दिता भी मैं नास्तिक हाँ, पर उहदे अंदर कोई पकड़ डर उन्हें किसी पासे प्रेर रहा है, उहदा जीवन उहदी विचारधारा दे नाल उहदा किरदार नहीं चलता। भाव यह है कि जिन्ना चिर साडे अंदर जिस गल नूं असीं अपनी जुबान तो आखदे हां, जिन्ना चिर उहदे प्रति साडे अंदर निश्चा नहीं, विश्वास नहीं, उन्ना चिर असीं उस विचारधारा दे नाल सहमत नहीं हुंदे। पर यह बहुत घट लोग इंसान दुनिया विच ऐसे मिलदे ने जिन्हां नूं कथनी ते करनी दा इक कहा जांदा है, ज्यादातर लुकाई कथनी ते करनी विच वक्खो वक्ख है। करनी सब दी वक्खो वक्खरी है, कथनी सब दी वक्खो वक्खरी है। कथनी दे अनुसार बहुत कुछ बंदा चंगा चंगा कह देंदा है, वड्डा वड्डा कह देंदा है जी असी बड़े नैतिक हाँ, ईमानदार हाँ, भले हाँ, चंगे हाँ, पर निश्चा अंदर होर तरह का हुंदा है। सो गुरु साहब सच्चे पातशाह जी ने अज कई उदाहरण लईआं। गुरु साहब ने अज गल पहले श्लोक विच कीती मौत दी, हुण आपां इत्थों वेखीए
तकरीबन लोगों नूं पता है, सानू सब नूं पता है, क्योंकि अखी मौत वेखी है, कन्नी मौत सुनी है, जुबानों पता नहीं किन्नियां कु दी मौत दियां खबरां दित्तियां, किन्नियां कु नूं अपनी जुबान तो दसिया भी फलाना चला गया, अमका भी गया, अमका भी गया। कईयां दियां खबरां साडे कन्नां विच पैंदियां ने, कईयां दियां खबरां असीं अखां नाल पढ़दे देखदे सुणदे हां। इह सारा कुछ मौत बाबत सानू पता है, ते असी एक यकीन भी बनाया, विचारधारा भी है भी दुनिया जा रही है, मौत है, सब ने जाना है। पर पंचम पातशाह जी कहिंदे इह गल तां सारी जुबान तो आखदे, किसे नूं भी पुछ लो भी आपां सदा इत्थे रहना, कोई नहीं कहेगा कि सदा नहीं रहना, क्योंकि पता है हां थोड़े समय का जीवन है, मौत अटल सच्चाई है, सब कोई कह देगा। पर अंदरों इस गल का निश्चय किसे नूं हुंदा है, मरना कोई नहीं चाहता, पता सब नूं है भी मौत है, पर मरना कोई नहीं चाहता। जिन्ना चिर चाहत नहीं भाव यह विश्वास नहीं बनता कि सचमुच ही जाना है, उन्ना चिर फिर जगत संसार दे अंदर मरनो करन तो बाद बावजूद भी बंदा जेड़ा है कर्म ही करदा, जेड़े मनुख नूं ए सिद्ध करदे ने भी इत्थे इन्हें जुगां तक रहना, इन्हें बहुत लंबा समा रहना। गुरु साहब सच्चे पातशाह जी का एक बचन आंदा है, सूही की वार अंदर दतार जी का बचन है, दूसरे गुरुदेव जी का, जिन्नी चलन जाणिया से क्यों करें विथार। जिन्हां ने पछाणिया है भई हां सचमुच ही जाना है, कह सारे रहे ने, पर गुरु साहब जी कहिंदे भी जिन्नी चलन जाणिया, जिन्हां नूं पता है भी सचमुच ही जाना है, से क्यों करें विथार। कहिंदे ओ कदी भी एडे वड्डे भरम जाल विच नहीं पैंदे, एडे वड्डे पसारे विच नहीं पैंदे भी उहदे विच पै के उहनां नूं ही भुल जाए कि वापस भी मुड़ना है, इत्थों कूच भी करना है। चलन वाले नूं कदी भी इस गल दा भुलेखा नहीं रहिंदा, उते सदा ही अपने आप नूं तैयार समझदा है भी मैं तैयार ही तैयार हां, कदी भी आवाज वज सकदी है। पर कई जाना भी मौत सब दे उत्ते है, आएगी आएगी, पर विस्थार ओह करी जाना, विस्थार उवें करना भी मौत चेते भी नहीं, मौत साडे नेड़े भी नहीं है, ढुक सकदी, इस तरह की विचार करनी। अगला श्लोक गुरु साहब ने उसे वार विच कहा, रात कारण धन संची है भलके चलन होए। कहिंदे भी कोई बंदा वेखो किड्डी सोहणी उदाहरण गुरु अंगद देव सच्चे पातशाह जी ने लई, कि कोई बंदा अपनी यात्रा ते निकलिया होया, रात वो किते स्टे करता है किसी धर्मशाला विच, किसी होटल विच, किते भी रुकता है, एक रात वास्ते उन्हें रुकना है, क्योंकि उन्हें पता है पावर होएगी, दिन चढ़ेगी, मैं अपनी यात्रा अगे करनी है। पर वो रात उन्हें विश्राम लई, आराम लई, अपने अंदर नूं टिकाण लई, ते अगले अपनी यात्रा नूं किवें अगे तोरना है उहदे लई रखनी सी। पर दाता जी कहिंदे जी रात वो रुके किते ते अपना सारा ही समान जिहड़ा उहदे कोल है सारा ही खिलार ले, रात एक कमरा मिलिया उहदे विच ही अपना सारा समान खिलार ले, ते रात ना सौवे ना आराम करे ना अपनी मंजिल वल चितवे भी कल नूं सवेरे निकलना है, की साधन लैना है, किधरों दी जाना है, सिर्फ समान ही खिलारदा रहे अपना रात, ते रात इसे तरह गुजर जाए, ते जिन्हें सवेरे तुरना है फिर वो किवें तुरेगा। रात समान नूं खिलारदिआं निकल गई ते सवेरे समेटदिआं लंघ जानी है, ते रात ते दिन तां फिर इसे तरह चले गए। पर जिन्हां नूं पता है भी मैं रात इत्थे रुकना है, वह कदी अपने समान का प्रदर्शन नहीं करते, उन्ना कु समान अपना कढ़दे ने भी जिहदे नाल मेरी रात्रि का विश्राम हो जाए, बाकी नूं उसे तरह बन के फिर अपने नाल जिन्नी चलन जाणिया से क्यों करै विथार, ते चलन सार ना जाने। दतार पिता महाराज जी कहिंदे जिन्ना चलना है ना, चलन वाले विस्थार नहीं करते, रात कारण धन संची है भलके चलन होए, सवेरे तुरना है ते रात ही सारे पासे बंदा जेड़ा है विस्थार करदा रहे, उत्थे ही अपने पड़ा लम्मा कर ले रात दा, ते फिर उहदे लई दिने तुरना बड़ा औखा हो जांदा। कई भावे जाए भी मैं सवेरे टाइम ना निकलना है, सवक्त ते निकलना है, पर वह निकल नहीं सकता जे उहदा पसारा ही इन्ना वड्डा हो गया, जाना ते पएगा तुरना ते पएगा। पर दतार पिता जी कहिंदे इस गल नूं पछाण दा कोई विरला है, दतार जी दी कृपा सतगुरां ने कीती, मुख हो अलाए हब मरन, इहदे विश्राम दो विद्वानां ने लाए ने, ज्यादातर विश्राम ही बनदा मरण ते, मुख हो अलाए हब मरन पाषण पछाणंदो कोए,
ਕਈ ਵਿਸ਼ਰਾਮ ਇੱਥੇ ਵੀ ਲਾ ਦਿੰਦੇ ਨੇ, ਮੁੱਖੋਂ ਅਲਾਏ ਹੱਬ ਮਰਨ ਪਛਾਣਦੋ ਕੋਏ, ਅਰਥ ਇੱਕੋ ਹੀ ਨੇ। ਭਾਵ ਹੈ ਮੁੱਖੋਂ ਅਲਾਏ ਹੱਬ ਮਰਨ, ਪੰਚਮ ਪਾਤਸ਼ਾਹ ਜੀ ਕਹਿੰਦੇ ਆਪਣੇ ਮੁੱਖ ਤੋਂ ਅਲਾਏ ਸਾਰੇ ਹੀ ਆਖਦੇ ਨੇ, ਕਹਿੰਦੇ ਨੇ ਹੱਬ ਹੱਬ ਦਾ ਮਤਲਬ ਸਾਰੇ, ਮਰਨ ਦਾ ਅਰਥ ਹੈ ਮੌਤ ਬਾਰੇ। ਦਤਾਰ ਜੀ ਕਹਿੰਦੇ ਆਪਣੇ ਮੁੱਖ ਤੋਂ ਸਾਰੇ ਮੌਤ ਬਾਬਤ ਗੱਲਾਂ ਤੇ ਕਰਦੇ ਨੇ ਵੀ ਹਾਂ ਭਾਈ ਇੱਥੇ ਕਿੰਨੇ ਰਹਿਣਾ, ਜਾਣਾ ਸਭ ਨੇ, ਕੋਈ ਨਹੀਂ ਰਿਹਾ ਇੱਥੇ। ਬਾਣੀ ਨੇ ਵੀ ਆਖਿਆ ਨਾ ਲੋਕਾਂ ਦੀ ਵਿਚਾਰਧਾਰਾ ਵੀ ਸਾਰੇ ਆਖਦੇ ਨੇ ਜੋ ਆਇਆ ਇੱਥੋਂ ਸੰਸਾਰ ਤੋਂ ਜਾਏਗਾ, ਜੋ ਆਇਆ ਸੋ ਚੱਲ ਸੀ ਸਭ ਕੋ ਆਈ ਵਾਰੀ ਹੈ। ਹੱਬ ਅਲਾਏ ਸਾਰੇ ਆਖਦੇ ਨੇ, ਰਾਜੇ ਰਈਤ ਸਿਕਦਾਰ ਕੋਈ ਨਾ ਰਹਿਸਿਓ, ਹੱਟ ਪੱਟਣ ਬਾਜ਼ਾਰ ਹੁਕਮੀ ਢਹਿਸਿਓ, ਦਰਬ ਭਰੇ ਭੰਡਾਰ ਰੀਤੇ ਇੱਕ ਖਿਣੇ, ਸਾਰਾ ਕੁਝ ਇੱਕ ਖਿਣ ਚ ਹੀ ਮਿਟ ਜਾਣਾ। ਜੋ ਜਗਤ ਸੰਸਾਰ ਵਿੱਚ ਆਇਆ ਹੈ ਸਾਰੇ ਆਖਦੇ ਨੇ ਵੀ ਜਾਣਾ ਹੈ, ਮੁੱਖੋਂ ਮੌਤ ਬਾਬਤ ਆਖਦੇ ਨੇ ਭਾਈ ਇੱਥੇ ਕਿੰਨੇ ਰਹਿਣਾ, ਚਲੇ ਜਾਣਾ, ਵਡੇਰੇ ਨਹੀਂ ਰਹੇ, ਅਸੀਂ ਵੀ ਨਹੀਂ ਰਹਿਣਾ। ਇਹ ਗੱਲਾਂ ਦੁਨੀਆ ਕਰਦੀ ਹੈ, ਪਰ ਦਾਤਾ ਜੀ ਕਹਿੰਦੇ ਮਰਨ ਪਛਾਣੰਦੋ ਕੋਏ, ਪਛਾਣੰਦੋ ਦਾ ਅਰਥ ਹੈ ਅਨੁਭਵ ਕਰਨਾ, ਅੰਦਰੋਂ ਮੰਨਣਾ, ਨਿਸ਼ਚਾ ਕਰਨਾ, ਇਹ ਮੰਨ ਕੇ ਆਪਣੇ ਜੀਵਨ ਨੂੰ ਉਸ ਰਾਹ ਤੇ ਤੋਰਨਾ ਵੀ ਮੈਂ ਸੱਚੀ ਮੁੱਚੀ ਇੱਥੇ ਰਹਿਣਾ ਨੇ, ਸੱਚੀ ਮੁੱਚੀ ਨਹੀਂ ਰਹਿਣਾ। ਉਹਦੇ ਜੀਵਨ ਤੋਂ ਇਹ ਗੱਲ ਝਲਕੇ, ਇਹਦੇ ਉਹਦੇ ਜੀਵਨ ਤੋਂ ਇਹ ਗੱਲ ਪ੍ਰਗਟ ਹੋਵੇ ਵੀ ਨਹੀਂ ਰਹਿਣਾ, ਪਰ ਗੱਲ ਪ੍ਰਗਟ ਇਹ ਹੁੰਦੀ ਹੋਵੇ ਵੀ ਬੰਦਾ ਇੰਨਾ ਜੁੜ ਚੁੱਕਾ, ਮੋਹ ਚ ਫਸ ਚੁੱਕਾ ਸੰਸਾਰ ਵਿੱਚ, ਪਰ ਗੱਲਾਂ ਵੈਰਾਗ ਦੀਆਂ ਕਰੀ ਜਾਏ, ਗੱਲਾਂ ਵਿਰਕਤ ਦੀਆਂ ਕਰੀ ਜਾਏ, ਗੱਲਾਂ ਉਦਾਸੀਨ ਦੀ ਕਰੀ ਜਾਏ ਵੀ ਦੇਖੋ ਜੀ ਸੰਸਾਰ ਚਲਾਏਮਾਨ ਹੈ, ਸੰਸਾਰ ਵਿੱਚ ਫਸੇ ਰਹਿਣਾ ਗਲਤ ਗੱਲ ਹੈ, ਸੰਸਾਰ ਦੇ ਵਿੱਚ ਰਹਿਣਾ ਨਹੀਂ। ਆਪ ਉਹਦੇ ਵਿੱਚ ਮੰਨ ਲਓ ਇਹ ਤੇ ਇਉਂ ਹੈ ਵੀ ਜਿਵੇਂ ਕੋਈ ਪੰਛੀ ਨੂੰ ਇਹ ਤੇ ਸਿਖਾਇਆ ਹੋਵੇ ਕਿ ਤੂੰ ਜਿਹੜਾ ਚੋਗਾ ਪਿਆ ਉੱਥੇ ਜਾਲ ਲੱਗਾ ਉੱਧਰ ਜਾਣਾ ਨਹੀਂ, ਉਹ ਸਿੱਖਦਾ ਰਹੇ ਵੀ ਉੱਧਰ ਨਹੀਂ ਜਾਣਾ ਪਰ ਫਿਰ ਫਸ ਜਾਏ। ਜੀਵਨ ਮਨੁੱਖ ਦਾ ਪੰਛੀ ਵਰਗਾ ਹੈ, ਜੋ ਦਿਸਦਾ ਹੈ ਉਹਨੂੰ ਬਾਬਤ ਸੁਣਦਾ ਹੈ ਪਰ ਫਿਰ ਉਹਦੇ ਵਿੱਚ ਹੀ ਫਸਦਾ ਹੈ, ਜਿੱਥੋਂ ਨਿਕਲਣੇ ਦੇ ਲਈ ਬੜੀ ਵੱਡੀ ਦੁਸ਼ਵਾਰੀ ਕਰਨੀ ਪੈਂਦੀ ਹੈ। ਸੰਸਾਰ ਜਗਤ ਦੇ ਅੰਦਰ ਕੋਈ ਵਿਰਲਾ ਇਸ ਗੱਲ ਨੂੰ ਪਛਾਣਦਾ ਹੈ, ਨਹੀਂ ਤਾਂ ਹਰ ਕੋਈ ਇਨਸਾਨ ਜੀਵਨ ਦੀ ਗੱਲ ਹੀ ਜੀਵਿਆ ਲੋੜ ਹੈ ਸਭ ਕੋਈ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਬਚਨ ਕੀਤੇ ਨੇ ਕਿ ਮਰਨ ਦੀ ਗੱਲ ਭਾਵੇਂ ਸਾਰੇ ਕਰਦੇ ਨੇ ਪਰ ਜੇ ਕਿਸੇ ਨੂੰ ਪੁੱਛੀਏ ਕਿ ਤੂੰ ਮਰ ਜਾ, ਕਹਿੰਦੇ ਨਹੀਂ, ਉਹ ਵਾਹ ਲੱਗਦੀ, ਹਰ ਬੰਦਾ ਹੀ ਯਤਨ ਕਰੇਗਾ ਕਿਉਂਕਿ ਇਹ ਸੁਭਾਅ ਹੈ, ਕੁਦਰਤਨ ਹੈ ਕਿ ਮੈਂ ਮੇਰਾ ਬਚਾ ਹੀ ਹੋ ਜਾਏ, ਮੈਂ ਨਾ ਮਰਾਂ, ਸਾਰੀ ਦੁਨੀਆ ਭਾਵੇਂ ਮਰ ਜਾਏ ਮੇਰਾ ਬਚਾਅ ਹੋ ਜਾਏ। ਤੇ ਆਪਣੇ ਆਪ ਨੂੰ ਬਚਾਉਣ ਦੇ ਲਈ ਮਨੁੱਖ ਪਤਾ ਨਹੀਂ ਕਿੰਨੀਆਂ ਕੁ ਕੁਰਬਾਨੀਆਂ ਦੇ ਦਿੰਦਾ ਹੈ, ਬਚਦਾ ਫਿਰ ਨਹੀਂ। ਮਰਨ ਮੁੱਖੋਂ ਅਲਾਏ ਹੱਬ ਮਰਨ ਪਛਾਣੰਦੋ ਕੋਏ, ਪਰ ਕੋਈ ਵਿਰਲਾ ਪਛਾਣਦਾ, ਜਿਹਨੇ ਪਛਾਣਿਆ ਫਿਰ ਉਹ ਝੂਠੇ ਪਸਾਰੇ ਵਿੱਚ ਨਹੀਂ ਪੈਂਦਾ, ਉਹ ਝੂਠੇ ਜੰਜਾਲ ਵਿੱਚ ਨਹੀਂ ਪੈਂਦਾ, ਉਹ ਸੰਸਾਰ ਜਗਤ ਦੇ ਅੰਦਰ ਉਸ ਭਰਮ ਜਾਲ ਪਰਪੰਚ ਵਿੱਚ ਧੋਖਿਆਂ ਵਿੱਚ ਝਗੜਿਆਂ ਵਿੱਚ ਨਹੀਂ ਪੈਂਦਾ। ਉਹ ਆਪਣੀ ਜ਼ਿੰਦਗੀ ਨੂੰ ਬੜੀ ਸਿੱਧੀ ਪੱਧਰੀ ਜਿਉਂਦਾ ਹੈ, ਵਾਹਿਗੁਰੂ ਦੀ ਕਿਰਪਾ ਦੇ ਨਾਲ ਹਰ ਕਰਮ ਕਰਦਿਆਂ ਉਹਨੂੰ ਮੌਤ ਚੇਤੇ ਰਹਿੰਦੀ, ਉਹ ਪਲ ਪਲ ਮੌਤ ਨੂੰ ਚੇਤੇ ਕਰਦਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ, ਬਿਲਕੁਲ ਇਹਨਾਂ ਪੰਕਤੀਆਂ ਨਾਲ ਢੁੱਕਦਾ ਵੀ ਕਹਿੰਦੇ ਸਾਰੇ ਨੇ ਪਰ ਯਕੀਨ ਕਿਸੇ ਵਿਰਲੇ ਨੂੰ ਹੁੰਦਾ। ਤਿਲੰਗ ਰਾਗ ਵਿੱਚ ਗੁਰਦੇਵ ਪਿਤਾ ਮਹਾਰਾਜ ਨੇ ਪਹਿਲਾ ਹੀ ਸ਼ਬਦ ਹੈ ਤਿਲੰਗ ਰਾਗ ਦੀ ਆਰੰਭਤਾ ਦਾ, ਉਹ ਇਤਿਹਾਸ ਕਹਿੰਦਾ ਵੀ ਗੁਰੂ ਸਾਹਿਬ ਜੀ ਨੇ ਕਾਜੀ ਕੁਤਬਦੀਨ ਦੇ ਲਈ ਉਚਾਰਨ ਕੀਤਾ, ਜਿਵੇਂ ਕੱਲ ਅਰਜ ਕੀਤੀ ਸੀ ਵੀ ਗੋਪਾਲ ਪਾਂਧੇ ਲਈ ਵੀ ਸਤਿਗੁਰਾਂ ਨੇ ਉਚਾਰਿਆ, ਪੰਡਿਤ ਹਰਦਿਆਲ ਲਈ ਵੀ ਸ਼ਬਦ ਉਚਾਰਨ ਕੀਤਾ ਤੇ ਕਾਜੀ ਕੁਤਬਦੀਨ ਲਈ ਵੀ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਰਿਵਾਰ ਨੂੰ ਨਗਰ ਨੂੰ ਸਾਰਿਆਂ ਨੂੰ ਇਹ ਦੱਸਣਾ ਚਾਹਿਆ ਵੀ ਸੱਚਮੁੱਚ ਮੌਤ ਹੈ, ਮੈਨੂੰ ਪੱਕੀ ਦਿਸਦੀ ਪਈ ਹੈ, ਮੌਤ ਯਕੀਨੀ ਹੈ, ਸਿਰ ਉੱਤੇ ਖਲੋਤੀ ਹੈ, ਪਰ ਕਹਿੰਦੇ ਮੈਂ ਹੈਰਾਨ ਹਾਂ ਕਿ ਸਾਰੀ ਦੁਨੀਆ ਫਿਰ ਵੀ ਉਸੇ ਤਰ੍ਹਾਂ ਹੱਸਦੀ ਖੇਡਦੀ ਪਈ ਹੈ। ਇੱਥੇ ਮਤਲਬ ਇਹਦਾ ਇਹ ਨਹੀਂ ਵੀ ਗਮਨੀਕ ਹੋ ਜਾਣਾ, ਹੱਸਣ ਖੇਡਣ ਦਾ ਭਾਵ ਹੈ ਵੀ ਇੰਨੀ ਗਾਫਲਤਾਈ ਵਿੱਚ ਚਲੇ ਜਾਣਾ ਕਿ ਮਨੁੱਖ ਨੂੰ ਮੌਤ ਭੁੱਲ ਜਾਏ, ਪਰ ਜਿਹਦੀ ਗੱਲ ਕਰੇ ਕੋਈ ਭੁੱਲ ਜਾਏ। ਕਿੱਡੀ ਕਿੱਡੀ ਨਾਦਾਨੀ ਹੈ ਕਿ ਕਿਸੇ ਬਾਬਤ ਅਸੀਂ ਗੱਲ ਕਰ ਰਹੇ ਹਾਂ ਸਾਨੂੰ ਉਹਦਾ ਹੀ ਖਿਆਲ ਨਹੀਂ, ਮੌਤ ਦੀ ਗੱਲ ਬੰਦਾ ਕਰਦਾ ਪਰ ਖਿਆਲ ਮੌਤ ਦਾ ਨਹੀਂ, ਰੱਬ ਦੀ ਗੱਲ ਆਪਾਂ ਕਰਦੇ ਹਾਂ ਪਰ ਖਿਆਲ ਰੱਬ ਦਾ ਹੁੰਦਾ ਹੀ ਨਹੀਂ। ਤੇ ਇਹ ਕੈਸੀ ਹਾਸੋਹੀਣੀ ਵਾਰਤਾ ਹੈ, ਕੈਸੀ ਅਣਜਾਣਪੁਣੇ ਦੀ ਗੱਲ ਹੈ ਵੀ ਜਿਹਦੀ ਗੱਲ ਕਰੀਏ
ਉਹ ਸਾਡੇ ਖਿਆਲ ਵਿੱਚ ਹੀ ਨਹੀਂ ਹੈਗਾ, ਉਹਦੇ ਬਾਬਤ ਸਾਨੂੰ ਪਤਾ ਹੀ ਨਹੀਂ। ਘੰਟਾ ਵਿਚਾਰ ਕਰਨ ਤੋਂ ਬਾਅਦ ਫਿਰ ਜੇ ਬੰਦਾ ਕਹੇ ਵੀ ਰੱਬ ਹੈ, ਕਿ ਰੱਬ ਦੀ ਕੀ ਸ਼ਕਤੀ ਹੈ, ਜਾਂ ਜਿਹਦੇ ਬਾਬਤ ਜਿਸ ਵਿਸ਼ੇ ਤੇ ਵੀ ਬੰਦਾ ਗੱਲ ਕਰੇ, ਸੁਣੇ, ਧਿਆਨ ਰੱਖੇ, ਬਾਅਦ ਚੋਂ ਫਿਰ ਕਹੇ ਵੀ ਇਹਦੇ ਵਿੱਚ ਯਕੀਨ ਕੀਤਾ ਜਾ ਸਕਦਾ, ਵਿਸ਼ਵਾਸ ਕੀਤਾ ਜਾ ਸਕਦਾ, ਇਹਦਾ ਭਾਵ ਹੈ ਵੀ ਕਿੱਡੀ ਮਨੁੱਖ ਦੀ ਮਾਨਸਿਕਤਾ ਦਾ ਪੱਧਰ ਕਿੰਨਾ ਨੀਵਾਂ ਹੈ। ਸਾਰੀ ਉਮਰ ਖਿਆਲ ਰੱਖੇ, ਗੱਲਾਂ ਕੀਤੀਆਂ ਰੱਬ ਦੀਆਂ, ਮੌਤ ਦੀਆਂ, ਸੰਸਾਰ ਨੂੰ ਤਿਆਗਣ ਦੀਆਂ, ਪਰ ਜ਼ਿੰਦਗੀ ਵਿੱਚ ਇੱਕ ਵੀ ਪੜਾਅ, ਇੱਕ ਵੀ ਕਿਰਦਾਰ, ਇੱਕ ਵੀ ਕਰਮ ਐਸਾ ਨਹੀਂ ਆਇਆ ਵੀ ਜਿਹਦੇ ਤੋਂ ਪ੍ਰਤੀਤ ਹੋਵੇ ਕਿ ਇਹ ਸੱਚਮੁੱਚੀ ਹਿਰਦੇ ਤੋਂ ਨਿਰਮੋਹ ਹੈ, ਸੱਚਮੁੱਚੀ ਹਿਰਦੇ ਤੋਂ ਉਪਰਾਮ ਹੈ, ਸੱਚਮੁੱਚੀ ਅੰਦਰ ਦਾ ਤਿਆਗੀ ਹੈ। ਐਸਾ ਨਹੀਂ ਆਉਂਦਾ ਮਨੁੱਖ ਦੇ ਜੀਵਨ ਵਿੱਚ, ਇਹ ਕਰਮ ਨਹੀਂ ਆਉਂਦਾ, ਗੱਲਾਂ ਹੁੰਦੀਆਂ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਸਮਝਾਇਆ ਤਲਵੰਡੀ ਦੇ ਲੋਕਾਂ ਨੂੰ, ਰਾਏ ਭੋਏ ਦੀ ਤਲਵੰਡੀ ਤੇ ਜਦੋਂ ਗੁਰਦੇਵ ਜੀ ਨੇ ਦੇਖਿਆ ਸਾਰੀ ਦੁਨੀਆ, ਬਾਣੀ ਦਾ ਵੀ ਬਚਨ ਇੱਕ ਹੋਰ ਹੈ ਨਾ ਕਿ ਹੱਸਣਾ ਸਾਨੂੰ ਸਾਰਾ ਕੁਝ ਹੁੰਦਾ ਹੈ, ਖਾਣਾ ਪੀਣਾ ਹੱਸਣਾ ਸੌਣਾ ਇਹ ਸਭ ਕੁਝ ਪਤਾ ਹੈ, ਵਿਸਰ ਗਿਆ ਹੈ ਮਰਨਾ, ਤ੍ਰਿਗ ਜੀਵਨ ਸੰਸਾਰ ਦੇ ਅੰਦਰ ਵਾਹਿਗੁਰੂ ਪਰਮੇਸ਼ਵਰ ਨੂੰ ਵਿਸਾਰ ਕੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕਿੰਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਕਹਿੰਦੇ ਖਸਮ ਨੂੰ ਵਿਸਾਰ ਦਿੱਤਾ, ਮੌਤ ਨੂੰ ਤੇ ਰੱਬ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ। ਗੁਰੂ ਸਾਹਿਬ ਜੀ ਦੀ ਬਾਣੀ ਜਦੋਂ ਪੜ੍ਹਦੇ ਹਾਂ ਨਾ ਆਪਾਂ, ਖਾਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ, ਇਹ ਦੋਵੇਂ ਸਲੋਕਾਂ ਵਿੱਚ ਪਹਿਲੇ ਸਲੋਕ ਵਿੱਚ ਮੌਤ ਦੀ ਗੱਲ ਕੀਤੀ, ਦੂਜੇ ਵਿੱਚ ਰੱਬ ਦੀ ਗੱਲ ਕੀਤੀ ਹੈ, ਕਿਉਂਕਿ ਜੇ ਮੌਤ ਚੇਤੇ ਆਵੇਗੀ ਤੇ ਰੱਬ ਚੇਤੇ ਆਏਗਾ ਹੀ ਆਏਗਾ ਨਾਲ, ਮੌਤ ਦੇ ਨਾਲ ਰੱਬ ਦਾ ਸੰਬੰਧ ਹੈ। ਜਦੋਂ ਕਿਸੇ ਚੀਜ਼ ਤੋਂ ਬੰਦਾ ਭੈ ਭੀਤ ਹੁੰਦਾ ਹੈ ਨਾ, ਫਿਰ ਉਸ ਚੀਜ਼ ਨੂੰ ਪੁਕਾਰਦਾ ਹੈ ਜਿਹੜੀ ਉਹਨੂੰ ਉਸ ਭੈ ਤੋਂ ਮੁਕਤ ਕਰ। ਬੱਚਾ ਹੈ, ਬੱਚਾ ਕਿਸੇ ਵੀ ਗੱਲ ਤੋਂ ਡਰ ਜਾਏ, ਭੈ ਕਰ ਜਾਏ, ਹਨੇਰੇ ਤੋਂ ਡਰ ਜਾਏ, ਕਿਸੇ ਜੀਵ ਤੋਂ ਡਰ ਜਾਏ, ਉਹ ਦੌੜ ਕੇ ਉਦੋਂ ਆਪਣੀ ਖੇਡਦਾ ਹੋਵੇ ਇਕੱਲਾ। ਕਈ ਵਾਰੀ ਖੇਡ ਵਿੱਚ ਉਹਨੂੰ ਆਪਣੀ ਮਾਂ ਯਾਦ ਨਹੀਂ ਹੁੰਦੀ, ਖੇਡਦਾ ਪਿਆ ਨਾ ਉਹਨੂੰ ਆਪਣੀ ਮਾਂ ਯਾਦ ਨਹੀਂ, ਪਰ ਜਦੋਂ ਹੀ ਖੇਡਦਿਆਂ ਉਹਨੂੰ ਕੋਈ ਡਰ ਲੱਗੇ, ਕੋਈ ਹਨੇਰਾ ਆ ਜਾਏ, ਕੋਈ ਜੀਵ ਉਹਦੇ ਅੱਗੇ ਆ ਜਾਏ, ਉਹ ਦੌੜ ਕੇ ਮਾਂ ਮਾਂ ਕਰਦਾ, ਉਸ ਪਾਸੇ ਨੂੰ ਭੱਜਦਾ ਜਿੱਧਰ ਉਹਦੀ ਮਾਂ ਹੁੰਦੀ ਹੈ, ਉਹਦੇ ਪੈਰਾਂ ਨੂੰ ਪਕੜ ਲੈਂਦਾ, ਕਿਉਂਕਿ ਉਹਨੂੰ ਮੌਤ ਉਸ ਡਰ ਦੇ ਵਿੱਚੋਂ ਆਪਣੀ ਮਾਂ ਚੇਤੇ ਆ ਗਈ ਵੀ ਇਹ ਮਾਂ ਜਿਹੜੀ ਹੈ ਮੈਨੂੰ ਉਸ ਡਰ ਤੋਂ ਬਚਾ ਸਕਦੀ ਹੈ। ਬੱਚੇ ਦਾ ਡਰਨਾ ਉਸੇ ਵਕਤ ਉਹਨੂੰ ਆਪਣੀ ਮਾਂ ਚੇਤੇ ਆ ਜਾਂਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਮੌਤ ਦੀ ਗੱਲ ਜਦੋਂ ਵੀ ਕੀਤੀ ਵੀ ਜਦੋਂ ਵੀ ਮੌਤ ਆਏਗੀ ਜਾਂ ਮੌਤ ਦਾ ਖਿਆਲ ਆਏਗਾ, ਬੰਦਾ ਉਸ ਖਿਆਲ ਤੋਂ ਬਚਣ ਦੇ ਲਈ ਕੀ ਕੰਮ ਕਰੇਗਾ, ਕਾਲ ਤੋਂ ਬਚਣ ਦੇ ਲਈ ਅਕਾਲ ਨੂੰ ਅਰਾਧੇਗਾ, ਅਕਾਲ ਵਾਲੇ ਪਾਸੇ ਆਪਣੇ ਆਪ ਤੁਰ। ਅਸੀਂ ਦੇਖੀਏ ਜਦੋਂ ਵੀ ਕਿਸੇ ਦੀ ਕਹਿਰੀ ਮੌਤ ਵੇਖ ਲਈਏ ਜਾਂ ਇੱਕਦਮ ਮੌਤ ਬਾਰੇ ਸੁਣ ਲਈਏ ਜਾਂ ਆਖ ਲਈਏ, ਜ਼ੁਬਾਨ ਤੋਂ ਵਾਹਿਗੁਰੂ ਵਾਹਿਗੁਰੂ ਨਿਕਲ ਜਾਂਦਾ ਕਿ ਨਹੀਂ, ਅਸੀਂ ਵਾਹਿਗੁਰੂ ਨੂੰ ਉਸ ਵਕਤ ਧਿਆਣਾ ਸ਼ੁਰੂ ਕਰ ਦਿੰਦੇ ਹਾਂ ਨਾ, ਭਾਵੇਂ ਡਰ ਤੋਂ ਹੀ ਧਿਆਨੇ ਹਾਂ ਵੀ ਮੈਨੂੰ ਨਾ ਆਵੇ। ਪਰ ਗੁਰੂ ਸਾਹਿਬ ਕਹਿੰਦੇ ਜੇ ਇਹਨੂੰ ਤੂੰ ਯਕੀਨੀ ਤੌਰ ਤੇ ਜਾਣ ਲੈਣਾ, ਕਿਸੇ ਦੀ ਮੌਤ ਨੂੰ ਵੇਖ ਕੇ ਕੁਝ ਘੜੀਆਂ ਲਈ ਵਾਹਿਗੁਰੂ ਕਹਿੰਦਾ, ਜੇ ਤੈਨੂੰ ਸੱਚੀ ਮੁੱਚੀ ਆਪਣੇ ਅੰਦਰੋਂ ਸਦਾ ਲਈ ਇਹ ਗੱਲ ਯਕੀਨੀ ਬੱਝ ਜੇ ਵੀ ਨਹੀਂ ਰਹਿਣਾ, ਤੇ ਫਿਰ ਇੱਕ ਵੀ ਖਿਣ ਇੱਕ ਵੀ ਪਲ ਐਸਾ ਨਹੀਂ ਆਏਗਾ ਜਦੋਂ ਮਨੁੱਖ ਨੂੰ ਵਾਹਿਗੁਰੂ ਭੁੱਲ ਜਾਏ, ਭੁੱਲ ਹੀ ਨਹੀਂ ਸਕਦਾ। ਜਦੋਂ ਮੌਤ ਭੁੱਲਦੀ ਉਦੋਂ ਹੀ ਵਾਹਿਗੁਰੂ ਭੁੱਲ ਜਾਂਦਾ, ਜਦੋਂ ਮੌਤ ਚੇਤੇ ਆਏਗੀ ਉਦੋਂ ਹੀ ਵਾਹਿਗੁਰੂ ਚੇਤੇ ਆਏਗਾ। ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਹੁਤ ਬਾਣੀ ਦੇ ਵਿੱਚ ਮੌਤ ਦੇ ਹਵਾਲੇ, ਬਿਨਸਣ ਦੇ ਹਵਾਲੇ ਦਿੱਤੇ। ਇਹਦਾ ਭਾਵ ਇਹ ਸੀ ਵੀ ਜੇ ਤੈਨੂੰ ਇਹ ਚੇਤੇ ਆਏਗੀ ਤੇ ਇਹਦੇ ਚੇਤੇ ਆਉਣ ਦੇ ਨਾਲ ਹੀ ਭਾਈ ਤੈਨੂੰ ਅਕਾਲ ਪੁਰਖ ਵਾਹਿਗੁਰੂ ਨਿਰਾਕਾਰ ਪਰਮਾਤਮਾ ਜਿਹੜਾ ਮੌਤ ਦਾ ਵੀ ਦਾਤਾ ਹੈ, ਮੌਤ ਵੀ ਉਹਦੇ ਹੁਕਮ ਵਿੱਚ ਚੱਲਦੀ, ਉਹ ਤੈਨੂੰ ਚੇਤੇ ਆ ਜਾਏਗਾ। ਇਸ ਕਰਕੇ ਉਹਨੂੰ ਸਿਮਰ, ਉਹਨੂੰ ਆਰਾਧ, ਪਰ ਉਹਦੇ ਲਈ ਆਪਣੇ ਅੰਦਰ ਨੂੰ ਯਕੀਨੀ ਬਣਾ ਵੀ ਇੱਥੇ ਸਥਿਰ ਨਹੀਂ ਹਾਂ, ਇੱਥੇ ਰਹਿਣਾ ਨਹੀਂ ਹਾਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਆਉਂਦਾ, ਦਤਾਰ ਜੀ ਨੇ ਜਦੋਂ ਕਾਜੀ ਨੇ ਪੁੱਛਿਆ ਵੀ ਕਿਉਂ ਤੁਸੀਂ ਉਦਾਸ ਹੋ ਗਏ, ਕਿਉਂ ਪਰਿਵਾਰ ਵਿੱਚ ਹੱਸਦੇ ਖੇਡਦੇ ਨਹੀਂ, ਕਿਉਂ ਤੁਸੀਂ ਲੋਕਾਂ ਵਾਂਗੂ ਆਪਣਾ ਖੁਸ਼ੀਆਂ ਨਹੀਂ ਮਾਣਦੇ, ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਫਿਰ ਬਚਨ ਕਹੇ, ਸਨ ਕਾਜੀ ਜੀ ਮੈਂ ਕੀ ਕਰਾਂ, ਮੈਨੂੰ ਇਹ ਹੈ ਯਕੀਨੀ, ਮੈਨੂੰ ਆਪਣੇ ਸਿਰ ਤੇ ਕਾਲ ਮੰਡਾ, ਹਾਲਾਂਕਿ ਉਹ ਅਕਾਲ ਦੇ ਜੋਤ ਨੇ ਪਰ ਸੰਸਾਰ ਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਜੀ ਨੇ ਆਪਣੇ ਤੇ ਟੁਕਾ ਕੇ ਲਿਖਿਆ ਕਿ ਜਿਹੜਾ ਅਕਾਲ ਮੌਤ ਦਾ ਫਰਿਸ਼ਤਾ ਹੈ ਨਾ, ਜਿਵੇਂ ਸਨਾਤਨ ਧਰਮ ਵਿੱਚ, ਹਿੰਦੂ ਧਰਮ ਵਿੱਚ, ਪੂਰਵ ਦੇ ਧਰਮਾਂ ਵਿੱਚ ਮੌਤ ਦਾ ਦੇਵਤਾ ਮੰਨਿਆ ਜਾਂਦਾ ਯਮਰਾਜ, ਤੇ ਉਹਦੇ ਸੇਵਕਾਂ ਨੂੰ ਕਿਹਾ ਜਾਂਦਾ ਯਮਦੂਤ, ਜਮ ਦੇ ਦੂਤ, ਮੌਤ ਦਾ ਫਰਿਸ਼ਤਾ ਯਮ ਹੈ।
ਅਰਬ ਦੇ ਜਿਹੜੇ ਧਰਮ ਨੇ, ਈਸਾਈਅਤ ਹੈ ਜਾਂ ਇਸਲਾਮ ਹੈ, ਯਹੂਦੀ ਹੈ, ਇਹਦੇ ਵਿੱਚ ਮੰਨਿਆ ਜਾਂਦਾ ਮੌਤ ਦਾ ਫਰਿਸ਼ਤਾ, ਉਹ ਦੇਵਤਿਆਂ ਨੂੰ ਫਰਿਸ਼ਤੇ ਕਹਿੰਦੇ ਨੇ, ਤੇ ਮੌਤ ਦਾ ਫਰਿਸ਼ਤਾ ਕਿਹੜਾ? ਅਜ਼ਰਾਈਲ, ਅਜ਼ਰਾਈਲ ਫਰਿਸ਼ਤਾ ਜਿਹੜਾ ਮੌਤ ਦੀ ਖਬਰ ਲੈ ਕੇ ਆਉਂਦਾ, ਉਹ ਜੀਵ ਨੂੰ ਲੈਣ ਆਉਂਦਾ ਹੈ। ਆਪੋ ਆਪਣੀ ਵਿਚਾਰਧਾਰਾ, ਪਰ ਹਰ ਧਰਮ ਨੇ ਨਾਮ ਬਦਲੇ ਨੇ, ਕਰਮ ਸਭ ਦੇ ਇੱਕੋ ਜਿਹੇ ਨੇ, ਵੀ ਉਹ ਮੌਤ ਦੇ ਲਈ ਯਮ ਮੰਨਦੇ ਨੇ, ਉਹ ਮੌਤ ਲਈ ਫਰਿਸ਼ਤਾ ਮੰਨਦੇ ਨੇ, ਅਜ਼ਰਾਈਲ ਮੰਨਦੇ ਨੇ। ਸੋ ਗੁਰੂ ਸਾਹਿਬ ਜੀ ਕਾਜ਼ੀ ਨੂੰ ਮੁਖਾਤਬ ਹੋ ਕੇ ਕਹਿ ਰਹੇ ਨੇ, ਇਹਦਾ ਮਤਲਬ ਹੈ ਸਮਝਾ ਸਭ ਨੂੰ ਰਹੇ ਨੇ। ਗੁਰਦੇਵ ਜੀ ਨੇ ਕਿਹਾ ਮੈਂ ਕਿਵੇਂ ਹੱਸਾਂ, ਕਿਵੇਂ ਮੈਂ ਮੰਨਾਂ ਵੀ ਆਹ ਮਾਂ ਬਾਪ ਭੈਣ ਭਰਾ ਮੇਰੇ ਨੇ। ਦਾਤਾ ਜੀ ਕਹਿੰਦੇ ਵੀ ਮੇਰੇ ਸਿਰ ਤੇ ਮੌਤ ਮੰਡਰਾ ਰਹੀ ਹੈ, ਤੇ ਉਸ ਮੌਤ ਤੋਂ ਕੋਈ ਬਚਾ ਨਹੀਂ ਸਕਦਾ, ਕੋਈ ਮੇਰਾ ਹੱਥ ਪਕੜ ਕੇ ਖਿੱਚ ਨਹੀਂ ਸਕਦਾ, ਨਾ ਭੈਣ, ਨਾ ਭਰਾ, ਨਾ ਮਾਂ, ਨਾ ਬਾਪ, ਨਾ ਧੀਆਂ, ਨਾ ਪੁੱਤਰ, ਕੋਈ ਵੀ ਮੇਰਾ ਸਾਥੀ ਨਹੀਂ ਬਣ ਸਕਦਾ। ਉਹ ਮੌਤ ਹਰ ਇੱਕ ਉੱਤੇ ਮੰਡਰਾ ਰਹੀ ਹੈ, ਮੈਨੂੰ ਨਜ਼ਰੀ ਆਉਂਦੀ ਹੈ, ਪਰ ਅਫਸੋਸ ਹੈ ਕਿ ਕਿਸੇ ਨੂੰ ਸਭ ਦੇ ਉੱਤੇ ਮੰਡਰਾ ਰਹੀ ਹੈ, ਯਕੀਨ ਕਿਸੇ ਨੂੰ ਨਹੀਂ ਹੋ ਰਿਹਾ, ਗੱਲਾਂ ਸਭ ਕਰ ਰਹੇ ਨੇ। ਇਸ ਕਰਕੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਵੀ ਪਰਮਾਤਮਾ ਇਸ ਮੌਤ ਦੇ ਭੈ ਤੋਂ ਮੁਕਤ ਕਰ ਤੇ ਮੈਨੂੰ ਆਪਣੇ ਨਾਮ ਨਾਲ, ਆਪਣੀ ਯਾਦ ਨਾਲ ਜੋੜ ਲੈ। ਉਹ ਬਚਨ ਆਪਾਂ ਪੜ੍ਹਦੇ ਹਾਂ, ਤਿਲੰਗ ਮਹੱਲਾ ਪਹਿਲਾ, ਯਕ ਅਰਜ ਗੁਫਤਮ ਪੇਸਤੋ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵ ਦਿਗਾਰ, ਦੁਨੀਆ ਮੁਕਾਮੇ ਫਾਨੀ ਮੁੱਖੋਂ ਅਲਾਏ ਹਬ ਮਰ। ਦੁਨੀਆ ਮੁਕਾਮੇ ਫਾਨੀ, ਪਰ ਅਸਲ ਗੱਲ ਜਿਹੜੀ ਹੈ ਪਛਾਣੰਦੋ ਕੋਈ ਤਹਿਕੀਕ ਦਿਲਦਾਨੀ, ਤਹਿਕੀਕ ਦਾ ਅਰਥ ਹੈ ਮਨ ਵਿੱਚ ਵਸਾ ਲੈਣਾ, ਸੱਚ ਕਰਕੇ ਜਾਣ ਲੈਣਾ, ਯਕੀਨੀ ਨਿਸ਼ਚਾ ਕਰ ਲੈਣਾ ਵੀ ਇਹ ਗੱਲ ਠੀਕ ਹੈ। ਦੁਨੀਆ ਮੁਕਾਮ ਦੁਨੀਆ ਦਾ ਪੱਕਾ ਨਹੀਂ, ਫਾਨੀ ਹੈ, ਨਾਸ ਹੋਣ ਵਾਲਾ ਹੈ, ਪਰ ਇਸ ਗੱਲ ਨੂੰ ਯਕੀਨ ਕਰ ਲੈਣਾ ਇਹ ਵੱਖਰੀ ਗੱਲ ਹੈ। ਜੋ ਹੋ ਰਿਹਾ ਉਹ ਵੱਖਰੀ ਗੱਲ ਹੈ, ਉਹਦੇ ਤੇ ਭਰੋਸਾ ਕਰਨਾ, ਨਿਸ਼ਚਾ ਕਰਨਾ ਵੱਖਰੀ ਗੱਲ ਹੈ। ਕਿਉਂਕਿ ਜਿੰਨਾ ਚਿਰ ਜੋ ਵਾਪਰਦਾ ਉਹਦੇ ਤੇ ਅਸੀਂ ਨਿਸ਼ਚਾ ਨਹੀਂ ਕਰਾਂਗੇ, ਸਾਡੇ ਤੇ ਨਹੀਂ ਵਾਪਰਦਾ, ਸਾਨੂੰ ਉਹਦਾ ਕੋਈ ਅਸਰ ਨਹੀਂ ਪੈਣਾ। ਇਸ ਕਰਕੇ ਉਹਦੇ ਉੱਤੇ ਜਿੰਨਾ ਛੇਤੀ ਯਕੀਨ ਹੋਏਗਾ, ਉਨਾ ਬੰਦਾ ਉਹਦੀ ਅਸਲੀਅਤ ਨੂੰ ਸਮਝ ਜਾਏਗਾ। ਗੁਰਦੇਵ ਜੀ ਅਕਾਲ ਪੁਰਖ ਨੂੰ ਮੁਕਾਤਿਬ ਹੋ ਕੇ ਕਹਿੰਦੇ ਨੇ, ਹੇ ਵਾਹਿਗੁਰੂ, ਯਕ ਅਰਜ ਗੁਪਤਮ ਪੇਸਤੋ, ਯਕ ਦਾ ਅਰਥ ਹੁੰਦਾ ਇੱਕ, ਅਰਜ ਦਾ ਅਰਥ ਹੈ ਮੇਰੀ ਅਰਜ਼ ਹੈ, ਬੇਨਤੀ ਹੈ, ਪੇਸਤੋ ਤੇਰੇ ਅੱਗੇ, ਦਰ ਗੋਸ ਕੁਨ ਕਰਤਾਰ, ਦਰ ਦਾ ਅਰਥ ਹੈ ਵਿੱਚ, ਗੋਸ ਦਾ ਅਰਥ ਹੈ ਕੰਨ, ਕੁੰਨ ਦਾ ਅਰਥ ਹੈ ਨੇੜੇ ਹੋ ਕੇ, ਕਰਤਾਰ ਵਾਹਿਗੁਰੂ ਮੇਰੀ ਗੱਲ ਮੇਰੀ ਬੇਨਤੀ ਤੂੰ ਕੰਨ ਲਾ ਕੇ ਸੁਣੀ, ਨੇੜੇ ਹੋ ਕੇ ਸੁਣੀ, ਤੈਨੂੰ ਮੈਂ ਕਿਉਂ ਸੁਣਾ ਰਿਹਾ, ਇਹ ਵੀ ਗੱਲ ਪਰਮੇਸ਼ਵਰ ਨੂੰ ਹੀ ਕਹੀ। ਹੇ ਪਰਮਾਤਮਾ, ਮੈਂ ਤੇਰੇ ਕੋਲ ਆਪਣੀ ਇੱਕ ਫਰਿਆਦ ਲੈ ਕੇ ਆਇਆ, ਇੱਕ ਬੇਨਤੀ ਕਰਨ ਲੱਗਾ, ਤੂੰ ਕੰਨ ਲਾ ਕੇ ਸੁਣੀ, ਮੈਂ ਤੇਰੇ ਕੋਲ ਹੀ ਕਿਉਂ ਕਰਨ ਲੱਗਾ, ਹੋਰਾਂ ਕੋਲ ਕਿਉਂ ਨਹੀਂ ਕਰਨ ਲੱਗਾ, ਕਿਉਂਕਿ ਜਿਹੜੀ ਬੇਨਤੀ ਮੈਂ ਕਰਨੀ ਹੈ ਉਹ ਸਿਰਫ ਤੇਰੇ ਦਰ ਤੇ ਪ੍ਰਵਾਨ ਹੋਣੀ ਹੈ, ਕਿਉਂਕਿ ਤੂੰ ਹੱਕਾ ਕਬੀਰ ਕਰੀਮ ਤੂੰ, ਹੱਕਾ ਦਾ ਅਰਥ ਹੈ ਸੱਚ, ਕਬੀਰ ਦਾ ਅਰਥ ਹੈ ਵੱਡਾ, ਕਰੀਮ ਦਾ ਅਰਥ ਹੈ ਕਰਮ ਕਰਨ ਵਾਲਾ, ਤੂੰ ਪਰਮੇਸ਼ਵਰ ਸਭ ਤੋਂ ਵੱਡਾ ਹੈ, ਸਭ ਤੋਂ ਕਰਮ ਕਰਨ ਵਾਲਾ, ਬਖਸ਼ਾ ਕਰਨ ਵਾਲਾ ਹੈ, ਸੱਚ ਹੈ ਤੂੰ, ਬੇਐਬ ਤੇਰੇ ਚ ਕੋਈ ਗੁਨਾਹਗਾਰ, ਤੂੰ ਗੁਨਾਹਗਾਰ ਨਹੀਂ, ਤੇਰੇ ਚ ਕੋਈ ਔਗਣ ਹੀ ਨਹੀਂ ਹੈ, ਬਾਕੀ ਸਾਰਿਆਂ ਚ ਤੇ ਔਗਣ, ਪਰਵਦਿਗਾਰ ਤੂੰ ਪਰਵਦਿਗਾਰ ਹੈ, ਪਾਲਣ ਵਾਲਾ ਹੈ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਿਗਾਰ, ਮੈਂ ਕਿਉਂ ਤੈਨੂੰ ਚੁਣਿਆ ਹੈ, ਕਿਉਂਕਿ ਮੈਨੂੰ ਇਹ ਯਕੀਨ ਹੋ ਗਿਆ ਦੁਨੀਆ ਮੁਕਾਮੇ ਫਾਨੀ, ਇਹ ਦੁਨੀਆ ਦਾ ਮੁਕਾਮ ਦਾ ਅਰਥ ਹੈ ਟਿਕਾਣਾ, ਫਨਾ ਹੋਣ ਵਾਲਾ, ਨਾਸ ਹੋਣ ਵਾਲਾ, ਤਹਿਕੀਕ ਦਿਲਦਾਨੀ ਮੇਰੇ ਮਨ ਨੇ ਨਿਸ਼ਚਾ ਕਰ ਲਿਆ। ਹੁਣ ਜਿਹਦੇ ਮਨ ਨੇ ਨਿਸ਼ਚਾ ਕੀਤਾ ਉਹਦਾ ਉਹਦੇ ਜ਼ੁਬਾਨ ਤੋਂ ਕੀ ਨਿਕਲੇਗਾ? ਵਾਹਿਗੁਰੂ ਪਰਮਾਤਮਾ, ਵਾਹਿਗੁਰੂ ਬਖਸ਼ੀ, ਪਰਮਾਤਮਾ ਬਖਸ਼ ਲਈ, ਉਹਦੇ ਜ਼ੁਬਾਨ ਤੋਂ ਹੀ ਨਿਕਲੇਗਾ ਜਿਹਦੇ ਅੰਦਰ ਯਕੀਨ ਹੋ ਗਿਆ ਮੌਤ ਦਾ। ਤਹਿਕੀਕ ਦਿਲਦਾਨੀ ਤੇ ਕਿੰਨਾ ਯਕੀਨ? ਗੁਰੂ ਸਾਹਿਬ ਕਹਿੰਦੇ ਮਮ ਸਰ ਮੂਏ ਅਜ਼ਰਾਈਲ ਗਿਰਫਤਹ, ਦਿਲ ਹੇਚ ਨਾ ਦਾਨੀ, ਕਹਿੰਦੇ ਵਾਹਿਗੁਰੂ ਮੇਰੇ ਮਮ ਦਾ ਅਰਥ ਹੈ ਮੇਰੇ, ਮੂਏ ਦਾ ਅਰਥ ਹੈ ਕੇਸ, ਗਿਰਫਤਹ ਦਾ ਅਰਥ ਹੈ ਪਕੜੇ ਹੋਏ ਨੇ, ਅਜ਼ਰਾਈਲ ਨੇ ਜਿਵੇਂ ਕੇਸਾਂ ਨੂੰ ਕੋਈ ਪਕੜ ਕੇ ਆਪਣਾ ਵਲ ਪਾ ਲੈ ਨਾ ਹੱਥ ਨਾਲ, ਤੇ ਬੰਦਾ ਜਕੜਿਆ ਜਾਏ, ਭੱਜ ਸਕਦਾ ਕਿਸੇ ਪਾਸੇ, ਦੌੜ ਸਕਦਾ ਹੈ, ਕਹਿੰਦੇ ਅਜ਼ਰਾਈਲ ਨੇ ਮੇਰੇ ਕੇਸਾਂ ਨੂੰ ਪਕੜਿਆ ਹੋਇਆ ਹੈ, ਮੈਂ ਉਹਦੇ ਤੋਂ ਆਪਣਾ ਆਪਾ ਛਡਾ ਨਹੀਂ ਸਕਦਾ। ਮਮ ਸਰ ਮੂਏ ਅਜ਼ਰਾਈਲ ਗਿਰਫਤਹ, ਦਿਲ ਹੇਚ ਨਾ ਦਾਨੀ, ਹੇ ਵਾਹਿਗੁਰੂ ਪਰਮਾਤਮਾ ਤੂੰ ਕਿਰਪਾ ਕਰ, ਮੇਰਾ ਦਿਲ ਜਿਹੜਾ ਹੈ ਇਸ ਗੱਲ ਨੂੰ ਮੰਨ ਜਾਏ, ਪਸੀਚ ਜਾਏ, ਨਹੀਂ ਤਾਂ
ਜਗਤ ਸੰਸਾਰ ਵਿੱਚ ਮਨੁੱਖ ਮੌਤ ਨੂੰ ਛੱਡ ਕੇ ਇੰਨਾ ਗਾਫਲ ਹੋਇਆ ਬੈਠਾ, ਇਹ ਸਮਝਦਾ ਸੰਸਾਰ ਹੀ ਸਾਰਾ ਕੁਝ ਹੈ, ਪਰ ਇੱਥੇ ਜਨ ਪਿਸਰ ਪਦਰ ਬਿਰਾਦਰਾ ਕਸ ਨੇਸ ਦਸਤੰਗੀਰ। ਜਨ ਦਾ ਅਰਥ ਹੈ, ਫਾਰਸੀ ਵਿੱਚ ਜਨ ਨੂੰ ਇਸਤਰੀ ਨੂੰ ਕਹਿੰਦੇ, ਤੇ ਹਿੰਦੀ ਵਿੱਚ ਕਹਿ ਲਈਏ, ਸੰਸਕ੍ਰਿਤ ਵਿੱਚ ਕਹਿ ਲਈਏ, ਜਨ ਦਾ ਅਰਥ ਹੁੰਦਾ ਸੇਵਕ। ਬਾਣੀ ਵਿੱਚ ਕਈ ਭਾਸ਼ਾਵਾਂ ਦਾ ਸੁਮੇਲ ਹੈ ਬਾਣੀ ਵਿੱਚ, ਇਸ ਕਰਕੇ ਜਦੋਂ ਤਾਂ ਫਾਰਸੀ ਮੂਲ ਦੇ ਸ਼ਬਦ ਆਉਣਗੇ ਉੱਥੇ ਜਨ ਦਾ ਅਰਥ ਹੋ ਜਾਏਗਾ ਇਸਤਰੀ, ਤੇ ਜਦੋਂ ਉਹ ਆਪਣੇ ਪੰਜਾਬੀ ਭਾਸ਼ਾ ਜਾਂ ਹਿੰਦੀ ਜਾਂ ਸੰਸਕ੍ਰਿਤ ਦਾ ਮੂਲ ਹੋਏਗਾ ਉੱਥੇ ਜਨ ਦਾ ਅਰਥ ਹੋ ਜਾਏਗਾ ਸੇਵਕ। ਇਸ ਕਰਕੇ ਕਈ ਇਹ ਵੀ ਕਹਿੰਦੇ ਨੇ ਵੀ ਇੱਥੇ ਇਹ ਜਿਹੜੇ ਸ਼ਬਦ ਹੈ ਇਹ ਬਿੰਦੀ ਸਹਿਤ ਥੱਲੇ, ਕਿਉਂਕਿ ਅਰਬੀ ਫਾਰਸੀ ਦੇ ਜਿਹੜੀ ਭਾਸ਼ਾ ਹੈ ਨਾ ਉਹਦੇ ਵਿੱਚ ਅੱਖਰਾਂ ਦੇ ਥੱਲੇ ਬਿੰਦੀਆਂ ਲੱਗਦੀਆਂ ਨੇ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਮੁੱਚੀ ਬਾਣੀ ਵਿੱਚ ਕਿਤੇ ਵੀ ਅੱਖਰ ਦੇ ਥੱਲੇ ਬਿੰਦੀ ਨਹੀਂ ਲੱਗੀ, ਕਿਉਂਕਿ ਉਸ ਤੋਂ ਉਸ ਵੇਲੇ ਤੱਕ ਉਸ ਸਮੇਂ ਤੱਕ ਸ਼ਬਦ ਭਾਵੇਂ ਦੂਜੀਆਂ ਭਾਸ਼ਾਵਾਂ ਦੇ ਜ਼ਰੂਰ ਲਏ ਜਾਂਦੇ ਸਨ, ਪਰ ਜਿਹੜੇ ਪੂਰਬ ਦੇ ਲੋਕ ਜਾਂ ਉਸ ਵਾਤਾਵਰਣ ਵਿੱਚ ਰਹਿਣ ਵਾਲੇ ਸਨ ਉਹਨਾਂ ਦੀ ਜ਼ੁਬਾਨ ਦੇ ਵਿੱਚ ਪੈਰਾਂ ਦੇ ਥੱਲੇ ਬਿੰਦੀ ਲਾਉਣ ਦਾ ਰਿਵਾਜ ਹੀ ਨਹੀਂ ਸੀ, ਲੱਗਦੀ ਨਹੀਂ ਸੀ। ਇਹ ਤੇ ਬਾਅਦ ਵਿੱਚੋਂ ਜਦੋਂ ਆਧੁਨਿਕ ਪੰਜਾਬੀ ਜਾਂ ਆਧੁਨਿਕ ਲੋਕ ਆਏ, ਉਹ ਜਿਹੜੇ ਪੰਜ ਅੱਖਰ ਸਾਡੀ ਪੰਜਾਬੀ ਵਿੱਚ ਅੱਜ ਸਾਨੂੰ ਮਿਲਦੇ ਨਾ, ਵੈਸੇ ਅਸੀਂ 35 ਅੱਖਰ ਕਹਿੰਦੇ ਹਾਂ, ਊੜੇ ਤੋਂ ਲੈ ਕੇ ਰਾੜੇ ਤੱਕ 35 ਅੱਖਰ ਨੇ, ਪਰ ਪੰਜ ਅੱਖਰ ਬਾਅਦ ਵਿੱਚੋਂ ਭਾਸ਼ਾ ਵਿਭਾਗ ਪਟਿਆਲੇ ਨੇ ਜੋੜੇ ਗਏ, ਜਦੋਂ ਵੇਖਿਆ ਵੀ ਹੋਰ ਭਾਸ਼ਾਵਾਂ ਦੀਆਂ ਧੁਨੀਆਂ ਵੀ ਸਾਡੇ ਅੰਦਰ ਆ ਗਈਆਂ, ਕਿਉਂਕਿ ਭਾਸ਼ਾ ਦਾ ਵਿਕਾਸ ਹੁੰਦਾ ਰਹਿੰਦਾ ਹੈ, ਭਾਸ਼ਾ ਵੀ ਅੱਖਰਾਂ ਨੂੰ ਲੈਂਦੀ ਤੇ ਦਿੰਦੀ, ਆਦਾਨ ਪ੍ਰਦਾਨ ਕਰਦੀ, ਜਿਵੇਂ ਆਪਾਂ ਮਨੁੱਖ ਹੋਰ ਚੀਜ਼ਾਂ ਦਾ ਲੋਕਾਂ ਵਿੱਚ ਆਦਾਨ ਪ੍ਰਦਾਨ ਕਰਦਾ, ਭਾਸ਼ਾ ਦਾ ਵੀ ਇਸੇ ਤਰ੍ਹਾਂ ਆਦਾਨ ਪ੍ਰਦਾਨ ਹੁੰਦਾ। ਇਸ ਕਰਕੇ ਜਿਹੜੇ ਸੁਹਿਰਦ ਲੋਕ ਨੇ ਉਹ ਕਹਿੰਦੇ ਨੇ ਵੀ ਗੁਰਬਾਣੀ ਜਿਵੇਂ ਲਿਖੀ ਹੈ ਉਵੇਂ ਪੜ੍ਹਨੀ ਚਾਹੀਦੀ, ਕਿਉਂਕਿ ਇਹ ਧੁਨੀਆਂ ਕਈ ਵਾਰੀ ਬਣੀਆਂ ਕਈ ਵਾਰੀ ਹੋਰ ਮਿਟ ਜਾਣਗੀਆਂ, ਪਰ ਜਿਹੜੀ ਪੁਰਾਤਨਤਾ ਸਾਨੂੰ ਸਤਿਗੁਰਾਂ ਨੇ ਬਖਸ਼ੀ ਹੈ ਅਸੀਂ ਉਹਨੂੰ ਨਹੀਂ ਛੱਡ ਸਕਦੇ। ਅੱਜ ਦੇ ਅਜੋਕੀ ਆਧੁਨਿਕਤਾ ਦੇ ਹਨੇਰੇ ਵਿੱਚ ਕਹਿ ਲਈਏ ਜਾਂ ਹਵਾ ਵਿੱਚ ਕਹਿ ਲਈਏ, ਤੇ ਜਾਂ ਸੋਚੀਏ ਵੀ ਸਾਨੂੰ ਪੜ੍ਹਨਾ ਨਹੀਂ ਆਉਂਦਾ, ਜਾਂ ਸੋਚੀਏ ਵੀ ਇਹ ਗਲਤ ਉਚਾਰਨ ਹੋ ਰਿਹਾ, ਨਹੀਂ ਇਹ ਗਲਤ ਉਚਾਰਨ ਨਹੀਂ, ਇਹ ਦਰੁਸਤ ਉਚਾਰਨ ਹੈ। ਅਰਥ ਤੁਸੀਂ ਜਿਵੇਂ ਮਰਜ਼ੀ ਕਰੋ, ਪਰ ਬਾਣੀ ਦੇ ਉਚਾਰਨ ਵਿੱਚ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਧੁਨੀ ਵਰਤੀ ਨਹੀਂ ਉਹਦੇ ਵਰਤਨ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ, ਅੱਖਰ ਅਰਥਾਂ ਵਿੱਚ ਅਸੀਂ ਭਾਵੇਂ ਉਹਨੂੰ ਜ਼ਰੂਰ ਲੈ ਲਈ। ਇਸੇ ਤਰ੍ਹਾਂ ਹੀ ਇਹ ਹੈ ਜਨ, ਇਹਨੂੰ ਜਨ ਕਰਕੇ ਪੜ੍ਹਦੇ ਨੇ ਅਜੋਕੇ ਪੜ੍ਹਨ ਵਾਲੇ, ਉਹ ਕਹਿੰਦੇ ਨੇ ਜਨ ਦਾ ਅਰਥ ਹੈ ਫਾਰਸੀ ਵਿੱਚ ਇਸਤਰੀ, ਤੇ ਜਨ ਪੜਾਂਗੇ ਤਾਂ ਜੀ ਸੇਵਕ ਬਣ ਜਾਏਗਾ, ਕਿਵੇਂ ਸੇਵਕ ਬਣ ਜਾਏਗਾ, ਪ੍ਰਕਰਨ ਦੇ ਅਨੁਸਾਰ ਅਰਥ ਬੰਨੇ ਨੇ, ਉਹ ਅਸੀਂ ਆਪ ਵੇਖਣਾ ਹੈ ਕਿ ਇਸ ਧੁਨੀ ਦਾ ਉਚਾਰਨ ਅਰਥਾਂ ਵਿੱਚ ਕਰਨਾ ਉਚਾਰਨ ਵਿੱਚ ਨਹੀਂ ਕਰਨਾ। ਜਨ ਪਿਸਰ ਪਦਰ ਬਿਰਾਦਰਾਂ, ਜਨ ਦਾ ਅਰਥ ਇਸਤਰੀ, ਪਿਸਰ ਦਾ ਅਰਥ ਪੁੱਤਰ, ਪਦਰ ਦਾ ਅਰਥ ਪਿਤਾ, ਬਿਰਾਦਰਾਂ ਦਾ ਅਰਥ ਹੁੰਦਾ ਭਰਾ ਬਰਾਦਰ। ਕਹਿੰਦੇ ਇਹਨਾਂ ਵਿੱਚੋਂ ਕੋਈ ਸਾਡਾ ਨਹੀਂ, ਸਾਡਾ ਨਹੀਂ ਦਾ ਅਰਥ ਹੈ ਜਦੋਂ ਮੌਤ ਆਉਣੀ ਹੈ ਕਸ ਨੇਸ ਕਿਸੇ ਨੇ ਵੀ ਨਹੀਂ ਦਸਤੰਗੀਰ, ਸਾਡਾ ਹੱਥ ਨਹੀਂ ਪਕੜਨਾ। ਆਖਿਰ ਬੇਅਫਤਮ ਕਸ ਨਾ ਦਾਰਦ ਚੂੰ ਸਵੱਦ ਤਕਬੀਰ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆਖਿਰ ਅਖੀਰ ਦੇ ਵਿੱਚ ਜਦੋਂ ਬੰਦਾ ਕਬਰ ਵਿੱਚ ਜਾਂਦਾ ਹੈ ਨਾ, ਕਬਰ ਵਿੱਚ ਡਿੱਗਦਾ ਹੈ, ਉੱਥੇ ਫਿਰ ਚੂੰ ਸਵੱਦ ਤਕਬੀਰ। ਇੱਥੇ ਕਈ ਵਿਦਵਾਨਾਂ ਨੇ ਅਰਥ ਕੀਤੇ ਨੇ ਵੀ ਤਕਬੀਰ ਦਾ ਅਰਥ ਹੈ ਜਦੋਂ ਅਖੀਰ ਵੇਲੇ ਬੰਦੇ ਦੀ ਜਨਾਜ਼ੇ ਦੀ ਨਿਵਾਜ਼ ਪੜ੍ਹੀ ਜਾਂਦੀ ਹੈ ਨਾ, ਉਹਨੂੰ ਕਬਰ ਵਿੱਚ ਪਾ ਕੇ ਨਿਵਾਜ਼ ਗੋ ਕਰਦੇ ਨੇ ਲੋਕ, ਤੇ ਉਦੋਂ ਉਹਦੇ ਲਈ ਫਰਿਆਦ ਤਾਂ ਭਾਵੇਂ ਕੋਈ ਕਰਦੇ, ਪਰ ਕੋਈ ਕਹਿੰਦਾ ਵੀ ਇਹਨੂੰ ਕੱਢ ਦਿਓ ਕਬਰ ਚੋਂ ਮੈਂ ਪੈ ਜਾਂਦਾ ਵਾਂ। ਗੁਰੂ ਸਾਹਿਬ ਕਹਿੰਦੇ ਨਾ ਮਾਂ ਬਾਪ ਭੈਣ ਭਰਾ ਕੋਈ ਵੀ ਨਹੀਂ, ਜਦੋਂ ਤੂੰ ਕਬਰੇ ਜਾਣਾ ਹੈ ਹੇ ਭਾਈ, ਜਦੋਂ ਕਬਰ ਵਿੱਚ ਤੂੰ ਡਿੱਗ ਗਿਆ ਤੇਰੀ ਥਾਂ ਤੇ ਕਿਸੇ ਨੇ ਨਹੀਂ ਡਿੱਗਣਾ, ਤੂੰ ਸਵੱਦ ਤਕਬੀਰ। ਪਰ ਇਸ ਗੱਲ ਦਾ ਧਿਆਨ ਕਿਹਨੂੰ ਹੈ, ਮੌਤ ਦੀ ਗੱਲ ਸਾਰੇ ਕਰਦੇ ਨੇ। ਆਹ ਵੇਖੋ ਜੇ ਆਹ ਕੰਮ ਹੈ ਇਹਦਾ ਮਤਲਬ ਹੈ ਸਿਰਫ ਗੱਲਾਂ ਨੇ, ਮੌਤ ਤੇ ਯਕੀਨ ਨਹੀਂ। ਦਾਤਾ ਜੀ ਕਹਿੰਦੇ ਮੌਤ ਮੌਤ ਸਾਰੇ ਕੂਕਦੇ ਨੇ, ਪਰ ਸਭ ਰੋਜ਼ ਗਸਤਮ ਦਰ ਹਵਾ ਕਰ ਦੇਮ ਬਧੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮ ਇੰਚਨੀ ਅਹਿਵਾਲ। ਸਭ ਦਾ ਅਰਥ ਹੁੰਦਾ ਹੈ ਰਾਤ, ਸ਼ਬ ਕਿਹਾ ਜਾਂਦਾ ਹੈ, ਰੋਜ਼ ਦਾ ਅਰਥ ਹੁੰਦਾ ਦਿਨ। ਕਹਿੰਦੇ ਦਿਨ ਰਾਤ, ਰਾਤ ਦਿਨ, ਸਭ ਰੋਜ਼ ਗਸਤਮ ਦਰ ਹਵਾ, ਦਰ ਦਾ ਅਰਥ ਹੈ ਵਿੱਚ, ਹਵਾ ਦਾ ਅਰਥ ਹੈ ਇੱਛਾ ਦੇ ਅੰਦਰ। ਕਹਿੰਦੇ ਮੇਰੇ ਮਨ ਅੰਦਰ ਸਦਾ ਹੀ ਦਿਨ ਰਾਤ ਜਿਹੜਾ ਹੈ ਬਦੀ ਦੇ ਖਿਆਲ ਚੱਲਦੇ ਰਹਿੰਦੇ ਨੇ, ਬੁਰਿਆਈਆਂ ਦੇ ਖਿਆਲ ਚੱਲਦੇ ਰਹਿੰਦੇ ਵੀ ਕਿਹਦਾ ਮਾੜਾ ਕਰਾਂ ਕਿਵੇਂ ਕਰਾਂ। ਸਭ ਰੋਜ਼ ਗਸਤਮ ਦਰ ਹਵਾ ਕਰਦੇ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦੇ, ਕਦੀ ਸੋਚਿਆ ਹੀ ਨਹੀਂ ਵੀ ਮੈਂ ਨੇਕੀ ਵੀ ਕਰਨੀ ਹੈ। ਤੇ ਜਿਹੜਾ ਬੰਦਾ ਇਸ ਤਰ੍ਹਾਂ ਚੱਲਦਾ ਹੋਵੇ,
ਕਿਸੇ ਦਾ ਗਲਾ ਵੱਢਦਾ ਹੋਵੇ ਤੇ ਜ਼ਬਾਨ ਤੋਂ ਉਸ ਵਕਤ ਇਹ ਵਿਖਿਆਨ ਕਰਦਾ ਹੋਵੇ ਕਿ ਜੀ ਸਦਾ ਨਹੀਂ ਰਹਿਣਾ ਇੱਥੇ, ਸਭ ਨੇ ਚਲੇ ਜਾਣਾ। ਦੇਖੋ ਕਿੰਨਾ ਰੱਬ ਨੂੰ ਬੰਦਾ ਭੁਲੇਖਾ ਦਿੰਦਾ, ਆਪਣੇ ਆਪ ਨੂੰ ਭੁਲੇਖਾ ਦਿੰਦਾ ਵੀ ਲੋਕਾਂ ਦੇ ਗਲੇ ਵੱਢਦਾ ਹੋਵੇ ਤੇ ਫਿਰ ਕਹਿੰਦਾ ਹੋਵੇ ਜੀ ਮੈਂ ਰਹਿਣਾ ਕਿਸੇ ਨੇ ਇੱਥੇ ਨਹੀਂ, ਮੈਂ ਵੀ ਨਹੀਂ ਰਹਿਣਾ। ਇਹਦਾ ਮਤਲਬ ਹੈ ਬਦੀਆਂ ਵਿੱਚ ਆਪਣਾ ਜੀਵਨ ਬਰਬਾਦ ਕਰ ਰਿਹਾ ਪਰ ਆਖਦਾ ਵੀ ਦਿਨ ਥੋੜੇ ਰਹਿਣਾ। ਇਹਦਾ ਮਤਲਬ ਜ਼ੁਬਾਨ ਤੋਂ ਆਖਦਾ, ਅੰਦਰ ਤਹਿਕੀਕ ਨਹੀਂ, ਅੰਦਰ ਨਿਸ਼ਚਾ ਨਹੀਂ। ਜੇ ਅੰਦਰ ਨਿਸ਼ਚਾ ਹੁੰਦਾ ਫਿਰ ਸਭ ਰੋਜ਼ ਬਦੀ ਖਿਆਲ ਨਾ ਕਰਦਾ, ਸਭ ਰੋਜ਼ ਫਿਰ ਤਾਂ ਨੇਕੀਆਂ ਕਰਦਾ। ਪ੍ਰਦਾਤਾ ਜੀ ਕਹਿੰਦੇ ਨੇਕੀਆਂ ਨੇੜੇ ਵੀ ਨਹੀਂ। ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਿਵਾਲ, ਇਹ ਮੇਰਾ ਹਾਲ ਹੈ। ਬਦ ਬਖਤ ਹਮ ਚੂ ਬਖੀਲ ਗਾਫਲ, ਬੇ ਨਜ਼ਰ ਬੇ ਬਾਕ, ਨਜ਼ਰਾਂ ਮਾੜੀਆਂ ਬੋਲ ਮਾੜੇ, ਬਖੀਲੀ ਚੁਗਲੀ ਨਿੰਦਿਆ, ਨਾਨਕ ਬਗੋਇਤ ਜਨ ਤੁਰਾ ਤੇਰੇ ਚੱਕਰਾ ਪਾ ਖਾਕ। ਮੈਂ ਨਾਨਕ ਇਹ ਆਖਦਾ ਹੇ ਪਰਮੇਸ਼ਵਰ ਮੈਨੂੰ ਆਪਣੇ ਚਰਨਾਂ ਦਾ, ਆਪਣੇ ਦਾਸਾਂ ਦੇ ਦਾਸਾਂ ਦਾ ਚਰਨ ਧੂੜ ਦੇ, ਮੈਨੂੰ ਆਪਣੇ ਦਾਸਾਂ ਦੇ ਸੇਵਕ ਬਣਾ ਲੈ ਤਾਂ ਜੋ ਮੇਰੇ ਅੰਦਰੋਂ ਇਹ ਖਿਆਲਾਤ ਨਿਕਲ ਜਾਣ ਕਿ ਇਹ ਸੰਸਾਰ ਸਦਾ ਰਹਿਣਾ। ਮੈਂ ਜੋ ਜ਼ੁਬਾਨ ਤੋਂ ਕਹਿਣਾ ਵੀ ਮਰਨਾ ਹੈ, ਇਹ ਸੱਚਮੁੱਚ ਮੇਰੇ ਅੰਦਰ ਨਿਸ਼ਚਾ ਬਣ ਜਾਏ ਵੀ ਸੰਸਾਰ ਵਿੱਚ ਸਦਾ ਨਹੀਂ ਰਹਿਣਾ, ਫਿਰ ਮੈਂ ਬੁਰਿਆਈਆਂ ਛੱਡ ਕੇ ਨੇਕੀਆਂ ਵਾਲੇ ਪਾਸੇ ਦੌੜ ਕਰਾਂ, ਮੈਂ ਨੇਕੀਆਂ ਵਾਲੇ ਪਾਸੇ ਧਾਵਾਂ ਭੱਜਾਂ ਦੌੜਾਂ। ਪਰ ਇਹ ਕੋਈ ਵਿਰਲਾ ਪਛਾਣਦਾ। ਗੁਰੂ ਸਾਹਿਬ ਕਹਿੰਦੇ ਮੁੱਖੋਂ ਅਲਾਏ ਹੱਬ ਮਰਨ, ਸਾਰੇ ਆਖਦੇ ਜ਼ਰੂਰ ਨੇ ਕਿ ਕਿੰਨੇ ਰਹਿਣਾ, ਪਰ ਵੇਖੋ ਜਿਨ੍ਹਾਂ ਨੂੰ ਪਤਾ ਹੈ। ਗੁਰਬਾਣੀ ਵਿੱਚ ਇੱਕ ਰਿਸ਼ੀ ਦਾ ਜ਼ਿਕਰ ਹੁੰਦਾ, ਮਾਰਕੰਡਾ ਰਿਸ਼ੀ, ਸਭ ਤੋਂ ਜ਼ਿਆਦਾ ਉਹਦੀ ਉਮਰ ਮੰਨੀ ਗਈ ਹੈ, ਪਰ ਉਹਨੂੰ ਨਿੱਕੀ ਉਮਰੇ ਪਤਾ ਲੱਗ ਗਿਆ। ਕਹਿੰਦੇ ਵੀ ਇਹਦੀ ਉਮਰ ਬਹੁਤ ਘੱਟ ਹੈ। ਉਹਦੇ ਮਾਂ ਬਾਪ ਨੇ ਜਿੰਨੇ ਬੱਚੇ ਹੋਣੇ, ਮਾਰਕੰਡੇ ਰਿਸ਼ੀ ਦੇ ਭੈਣ ਭਰਾ ਛੋਟੀ ਉਮਰ ਵਿੱਚ ਮਰ ਜਾਣਾ, ਤੇ ਉਹਦਾ ਨਾਂ ਵੀ ਉਹਦੇ ਬਾਬਤ ਵੀ ਮਾਂ ਬਾਪ ਨੇ ਜਦੋਂ ਵੇਖਿਆ ਵੀ ਇਹਦਾ ਜਨਮ ਹੋਇਆ, ਮੋਹ ਨਹੀਂ ਪਾਇਆ ਕਿਉਂਕਿ ਮਰ ਜਾਣਾ ਇਹਨੇ। ਉਹ ਕਹਿੰਦੇ ਆਪਣੇ ਇਸ਼ਟ ਨੂੰ ਉਹਨੇ ਧਿਆਇਆ, ਇੰਨਾ ਧਿਆਇਆ ਤੇ ਜਦੋਂ ਦਾ ਇਸ਼ਟ ਪ੍ਰਸੰਨ ਹੋਇਆ, ਉਹਨੇ ਕਿਹਾ ਵੀ ਬੱਚਾ ਤੂੰ ਕਿਉਂ ਮੈਨੂੰ ਇੰਨਾ ਨਿੱਕੀ ਉਮਰੇ। ਕਹਿੰਦੇ ਮੇਰੇ ਮਾਂ ਬਾਪ ਦੀ ਕੋਈ ਸੰਤਾਨ ਨਹੀਂ ਬਚਦੀ, ਮੇਰੇ ਦਿਨ ਵੀ ਥੋੜੇ ਨੇ, ਇਸ ਕਰਕੇ ਮੈਂ ਸੋਚਿਆ ਵੀ ਮੈਂ ਰੱਬ ਨੂੰ ਅਰਾਧਾਂ ਜੱਪਾਂ ਵੀ ਮੈਂ ਮਰਾਂ ਨਾ, ਮੇਰਾ ਮਾਂ ਬਾਪ ਜਿਹੜਾ ਉਹਨੂੰ ਸੰਤਾਨ ਦਾ ਸੁੱਖ ਮਿਲ ਸਕੇ। ਕਹਿੰਦੇ ਉਹਨੂੰ ਇਹ ਵਰ ਮਿਲਿਆ ਵੀ ਤੂੰ ਹਜ਼ਾਰਾਂ ਸਾਲ ਤੱਕ ਜਿਉਂਦਾ ਰਹੇਗਾ, ਇਹ ਸਾਖੀ ਹੈ, ਇਤਿਹਾਸ ਹੈ, ਹਜ਼ਾਰਾਂ ਸਾਲ ਤੱਕ ਜਿਉਂਦਾ ਰਹੇਗਾ। ਪਰ ਉਹਨੇ ਜਦੋਂ ਇਹ ਕਿਹਾ ਅਖੀਰ ਉਹਨੂੰ, ਕਿਉਂਕਿ ਪਰਮੇਸ਼ਵਰ ਦੀ ਸਮਝ ਆ ਕੇ ਉਹਨੇ ਕਿਹਾ ਹਜ਼ਾਰ ਸਾਲ ਜਿਉਣਾ ਪਰ ਮਰਨਾ ਫਿਰ ਵੀ ਹੈ ਨਾ, ਮੌਤ ਤਾਂ ਹੈ, ਇਸ ਕਰਕੇ ਕਹਿੰਦੇ ਮੈਂ ਸੰਸਾਰ ਵਿੱਚ ਪਸਾਰਾ ਨਹੀਂ ਕਰਨਾ। ਤੇ ਬਾਣੀ ਦੇ ਵਿੱਚ ਭਗਤ ਨਾਮਦੇਵ ਜੀ ਨੇ ਉਹ ਜ਼ਿਕਰ ਕੀਤਾ ਹੈ ਕਿ ਮਾਰ ਕੰਡੇ ਤੇ ਕੋ ਅਧਕਾਈ, ਜਿਨ ਤ੍ਰਿਣ ਧਰ ਮੂੰਡ ਬੁਲਾਏ, ਹਮਰੋ ਕਰਤਾ ਰਾਮ ਸੁਨੇਹੀ, ਕਾਹੇ ਰੇ ਨਰ ਗਰਭ ਕਰਤ ਹੋ, ਬਿਨਸ ਜਾਏਗੀ ਝੂਠੀ ਦੇਹੀ। ਕਹਿੰਦੇ ਮਾਰ ਕੰਡੇ ਤੋਂ ਵੱਡਾ ਮੇਰੀ ਮੇਰੀ ਕੈਰੋਂ ਕਰਤੇ ਦਰਯੋਧਨ ਸੇ ਭਾਈ, ਬਾਰਹ ਜੋਜਨ ਛਤਰ ਚਲੈ ਥਾ, ਦੇਹੀ ਗਿਰਜਨ ਖਾਈ, ਗਹਿਰੀ ਕਰਕੇ ਨੀਵ ਖੁਦਾਈ, ਉੱਪਰ ਮੰਡਪ ਛਾਏ। ਕਹਿੰਦੇ ਬੰਦਾ ਕਹਿੰਦਾ ਮਰਨਾ ਹੈ ਪਰ ਨੀਆਂ ਇੰਨੀਆਂ ਡੂੰਘੀਆਂ ਪਟਦਾ ਵੀ ਹਜ਼ਾਰਾਂ ਸਾਲ ਤੱਕ ਰਹਿਣਾ ਹੋਵੇ ਜਿਵੇਂ ਇੱਥੇ। ਕਹਿੰਦੇ ਮਾਰਕੰਡੇ ਰਿਸ਼ੀ ਦੇ ਜੀਵਨ ਤੋਂ ਸੇਧ ਲੈ ਭਾਈ, ਭਾਵੇਂ ਹਜ਼ਾਰ ਸਾਲ ਰਹਿਣਾ, 7 ਸਾਲ ਜਿਉਣ ਤੋਂ ਬਾਅਦ ਵੀ ਮਰਨਾ ਹੀ ਪਏਗਾ, ਨਾਸ਼ ਹੋਣਾ ਹੈ ਮਨੁੱਖ ਦੇ ਸਰੀਰ ਦਾ, ਪਰ ਉਹਦੇ ਤੋਂ ਪਹਿਲਾਂ ਮਨੁੱਖ ਜੀਵਤ ਹੋ ਜਾਏ, ਜੀਵਤ ਹੋ ਜਾਏਗਾ ਫਿਰ ਉਹਨੂੰ ਪਤਾ ਲੱਗ ਜਾਏਗਾ ਮੈਂ ਨਾ ਮਰੂੰ, ਮਰਬੋ ਸੰਸਾਰਾ, ਅਬ ਮੈਂ ਮਿਲਿਓ ਹੈ ਜੀਵਾਵਣਹਾਰਾ। ਕਿ ਜਿਉਂਦੇ ਜੀ ਜਿਨੇ ਰੱਬ ਨੂੰ ਪਾ ਲਿਆ ਉਹ ਮੌਤ ਤੋਂ ਮੁਕਤ ਹੋ ਜਾਂਦਾ ਹੈ। ਪਰ ਦਾਤਾ ਜੀ ਕਹਿੰਦੇ ਨਾਨਕ ਤਿੰਨਾ ਖਾਕ ਜਿੰਨਾ ਯਕੀਨਾ ਹਿੱਕ ਸਿਉ। ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਹੇ ਨਾਨਕ ਆਖ ਉਹਨਾਂ ਦੇ ਮੈਂ ਚਰਨਾਂ ਦੀ ਧੂੜ ਬਣ ਜਾ, ਨਾਨਕ ਬਗੋਇਤ ਜਨ ਤੁਰਾ ਤੇਰੇ ਚੱਕਰ ਆਪਾ ਖਾਕ। ਹੇ ਵਾਹਿਗੁਰੂ ਜਿਹੜੇ ਤੇਰੇ ਦਰ ਦੇ ਚੱਕਰ ਨੇ ਨਾ, ਜਿਨ੍ਹਾਂ ਨੂੰ ਤੇਰੇ ਤੇ ਯਕੀਨ ਹੈ, ਯਕੀਨਾਂ ਦਾ ਅਰਥ ਹੈ ਵਿਸ਼ਵਾਸ, ਹਿੱਕ ਦਾ ਅਰਥ ਹੈ ਇੱਕ ਦੇ ਉੱਤੇ, ਸਿਉ ਦਾ ਅਰਥ ਹੈ ਨਾਲ, ਜਿਨ੍ਹਾਂ ਦਾ ਇੱਕ ਦੇ ਉੱਤੇ ਵਿਸ਼ਵਾਸ ਹੈ, ਹੇ ਪਰਮਾਤਮਾ ਵਾਹਿਗੁਰੂ ਜੀ ਮੇਰੀ ਅਰਦਾਸ ਹੈ ਮੇਰੀ ਉਹਨਾਂ ਦੇ ਨਾਲ ਬਣ ਆ ਜਾਏ, ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਬਣਾ ਦੇ, ਮੈਂ ਉਹਨਾਂ ਦੀ ਖਾਕ ਬਣ ਜਾ, ਮੈਂ ਖਾਕ ਸਾਰ ਹੋ ਜਾਵਾਂ ਜੋ ਤੇਰੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੂੰ ਤੇਰੇ ਤੇ ਵਿਸ਼ਵਾਸ ਹੈ, ਜਿਹੜੇ ਤੇਰੇ ਸੇਵਕ ਬਣ ਗਏ ਨੇ। ਮਹੱਲਾ ਪੰਜਵਾਂ, ਅਗਲੇ ਸਲੋਕ ਵਿੱਚ ਗੁਰਦੇਵ ਜੀ ਕਿਰਪਾ ਕਰਦੇ ਨੇ, ਜਾਣ ਵਸੰਦੋ ਮੰਜ ਪਛਾਣੂ ਕੋ ਹੇਕੜੋ। ਇੱਥੇ ਪਰਮੇਸ਼ਵਰ ਦੀ ਗੱਲ ਕੀਤੀ, ਕਹਿੰਦੇ ਜਿਵੇਂ ਮੌਤ ਬਾਰੇ ਸਾਰੇ ਗੱਲਾਂ ਕਰਦੇ ਨੇ ਪਰ ਮਰਦਾ ਕੌਣ ਹੈ। ਇੱਥੇ ਗੁਰਦੇਵ ਜੀ ਕਹਿੰਦੇ ਜਾਣ ਵਸੰਦੋ ਮੰਜ, ਸਾਰੇ ਜਾਣਦੇ ਨੇ ਵੀ ਰੱਬ ਸਭ ਵਿੱਚ ਵੱਸਦਾ, ਮੰਜ ਦਾ ਅਰਥ ਹੈ ਵਿੱਚ, ਵਸੰਦੋ ਦਾ ਅਰਥ ਹੈ ਵੱਸਦਾ। ਕਹਿੰਦੇ ਸਾਰਿਆਂ ਦੇ ਵਿੱਚ ਹੀ ਰੱਬ ਵੱਸਦਾ,
ਘੱਟ ਘੱਟ ਮੈਂ ਹਰਜੂ ਵਸੈ ਅਸੀਂ ਪੜ੍ਹਦੇ ਹਾਂ, ਪਰ ਪਛਾਣੂ ਕੋ ਹਿੱਕੜੋ, ਕੋਈ ਵਿਰਲਾ ਹੈ, ਇੱਕ ਹੈ ਜਿਹੜਾ ਪਛਾਣਦਾ ਇਸ ਗੱਲ ਨੂੰ ਵੀ ਉਹਦੇ ਵਿੱਚ ਵੀ ਰੱਬ ਹੈ, ਉਹਦੇ ਵਿੱਚ ਵੀ ਰੱਬ ਹੈ। ਜਿਹੜਾ ਪਛਾਣਦਾ ਉਹ ਭਿੰਨਤਾ ਨਹੀਂ ਕਰਦਾ, ਉਹ ਨਫ਼ਰਤ ਨਹੀਂ ਕਰਦਾ, ਵਾਰ ਵੈਰ ਵਿਰੋਧ ਨਹੀਂ ਕਰਦਾ, ਉਹ ਝਗੜਾ ਨਹੀਂ ਕਰਦਾ। ਉਹਨੂੰ ਪਤਾ ਹੈ ਕਿ ਇਹਦੇ ਵਿੱਚ ਵੀ ਪਰਮਾਤਮਾ ਹੈ, ਫਲਾਣੇ ਵਿੱਚ ਵੀ ਪਰਮਾਤਮਾ ਹੈ। ਉਹ ਧਰਮਾਂ ਤੋਂ, ਕੌਮਾਂ ਤੋਂ, ਜਾਤਾਂ ਤੋਂ, ਧਰਤੀਆਂ ਤੋਂ ਉੱਪਰ ਉੱਠ ਜਾਂਦਾ ਹੈ। ਉਹ ਤਾਂ ਉਸ ਮੰਡਲ ਦਾ ਵਾਸੀ ਹੋ ਜਾਂਦਾ ਹੈ ਜਿੱਥੇ ਉਹ ਸਾਰਿਆਂ ਨੂੰ ਆਪਣਾ ਮੰਨਦਾ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਧ। ਉਹ ਤਾਂ ਉਸ ਸ਼ਹਿਰ ਦਾ ਵਾਸੀ ਹੋ ਜਾਂਦਾ ਜਿੱਥੇ ਕੋਈ ਕਿਸੇ ਨਾਲ ਫਿਰਕਾ ਨਹੀਂ ਕਰਦਾ। ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਬਾਬਾ ਕਵੀ ਬਾਬਾ ਰਵਿਦਾਸ ਜੀ ਨੇ ਕਿਹਾ, ਬੇਗਮਪੁਰਾ ਸਹਿਰ ਕੋ ਨਾਉ, ਜਿੱਥੇ ਸਾਰੇ ਹੀ ਹਮ ਸਹਿਰੀ ਨੇ ਤੇ ਸਾਡੇ ਭਰਾ ਨੇ। ਸੋ ਗੁਰੂ ਸਾਹਿਬ ਕਹਿੰਦੇ ਉਹ ਪਛਾਣੋ ਕੋ ਹੇਕੜੋ, ਕੋਈ ਵਿਰਲਾ ਪਛਾਣਦਾ ਹੈ ਵੀ ਰੱਬ ਹਰ ਇੱਕ ਦੇ ਵਿੱਚ ਵਸਦਾ, ਸਭ ਵਿੱਚ ਉਹਦੀ ਜੋਤ ਹੈ। ਤੈ ਤਨ ਪੜਦਾ ਨਾ ਹੈ, ਨਾਨਕ ਜੈ ਗੁਰ ਭੇਟਿਆ। ਪਰ ਪੰਚਮ ਪਾਤਸ਼ਾਹ ਜੀ ਕਹਿੰਦੇ ਹੇ ਵਾਹਿਗੁਰੂ, ਇਹ ਸੋਝੀ ਇਹ ਸਮਝ ਉਹਨਾਂ ਨੂੰ ਮਿਲਦੀ ਹੈ, ਉਹਨਾਂ ਦਾ ਹੀ ਅਗਿਆਨਤਾ ਦਾ ਪਰਦਾ ਮਿਟ ਜਾਂਦਾ ਹੈ। ਜਿਨ ਗੁਰ ਭੇਟਿਆ, ਜਿਨ੍ਹਾਂ ਨੂੰ ਗੁਰੂ ਮਿਲਿਆ ਹੈ, ਗੁਰੂ ਭੇਟਿਆ ਹੈ, ਗੁਰੂ ਦਾ ਮਿਲਣਾ ਹੀ ਜਿਹੜਾ ਹੈ, ਉਹ ਜਿਹੜੀਆਂ ਗੱਲਾਂ ਅਸੀਂ ਕਰਦੇ ਹਾਂ ਨਾ ਵੀ ਦੁੱਖ ਸੁੱਖ ਵਿੱਚ ਉਪਰਾਮ ਰਹਿਣਾ, ਹਰਖ ਸੁੱਖ ਵਿੱਚ ਉਪਰਾਮ ਰਹਿਣਾ, ਜੰਮਣ ਮਰਨ ਨੂੰ ਇੱਕ ਸਮਾਨ ਸਮਝਣਾ, ਰੱਬ ਨੂੰ ਸਭ ਵਿੱਚ ਸਮਝਣਾ, ਇਹ ਗੱਲਾਂ ਤੇ ਅਸੀਂ ਕਿਤਾਬਾਂ ਵਿੱਚੋਂ ਪੜ੍ਹ ਲੈਂਦੇ ਹਾਂ। ਚੰਗੀਆਂ ਗੱਲਾਂ ਪੜ੍ਹ ਕੇ ਬੰਦਾ ਚੰਗਾ ਨਹੀਂ ਬਣਦਾ, ਚੰਗਾ ਬਣਨ ਦੇ ਲਈ ਚੰਗੇ ਮੁਰਸ਼ਦ ਦੀ ਜਦੋਂ ਸ਼ਰਨ ਮਿਲ ਜਾਂਦੀ ਹੈ, ਉਹਦੀ ਕਿਰਪਾ ਦ੍ਰਿਸ਼ਟੀ ਪੈ ਜਾਂਦੀ ਹੈ, ਫਿਰ ਉਹਦੇ ਅੰਦਰ ਅਗਿਆਨਤਾ ਦਾ ਪਸਾਰਾ ਖਤਮ ਹੋ ਜਾਂਦਾ। ਗੁਰੂ ਭੇਟਿਆ ਇਹ ਸਾਰੇ ਭਰਮ ਭੁਲੇਖੇ ਦੂਰ ਹੋ ਜਾਂਦੇ ਨੇ, ਫਿਰ ਮੌਤ ਨੂੰ ਚੇਤੇ ਨਹੀਂ ਕਰਨਾ ਪੈਂਦਾ, ਰੱਬ ਨੂੰ ਚੇਤੇ ਨਹੀਂ ਕਰਨਾ ਪੈਂਦਾ, ਉਹ ਸਾਡੇ ਸਵਾਸਾਂ ਦਾ ਆਧਾਰ ਬਣ ਜਾਂਦਾ, ਧੜਕਣ ਦਾ ਆਧਾਰ ਬਣ ਜਾਂਦਾ। ਪੰਚਮ ਪਾਤਸ਼ਾਹ ਜੀ ਨੇ ਨਾ ਪਾਵਨ ਦੋ ਸਲੋਕਾਂ ਵਿੱਚ ਹੀ ਕਿਰਪਾ ਕੀਤੀ ਕਿ ਹੇ ਭਾਈ, ਜਾਣਾ ਸਭ ਨੇ ਹੈ, ਪਰ ਜਿਨ੍ਹਾਂ ਨੂੰ ਮੌਤ ਚੇਤੇ ਹੈ ਉਹ ਪਰਪੰਚਾਂ ਵਿੱਚ ਨਹੀਂ ਪੈਂਦੇ, ਉਹ ਸਦਾ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਹਰ ਥਾਂ ਤੇ ਰੱਬ ਨੂੰ ਦੇਖ ਕੇ ਉਸ ਪਰਮਾਤਮਾ ਦੀ ਇਬਾਦਤ ਵਿੱਚ ਹੀ ਆਪਣੀ ਜ਼ਿੰਦਗੀ ਨੂੰ ਆਨੰਦਮਈ ਸੁਖਮਈ ਬਸ਼ਰ ਕਰਦੇ ਹਨ। ਗੁਰੂ ਕਿਰਪਾ ਕਰੇ, ਰਹਿੰਦੇ ਇੱਕ ਸਲੋਕ ਤੇ ਪੌੜੀ ਦੀ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਕਰਾਂਗੇ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ, ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਤਿਨਾਂ ਦੇ ਜਥੇ ਪਾਸੋਂ ਸਰਵਣ ਕਰੀਏ ਜੀ। ਪਿਆਰ ਸਹਿਤ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਾਣਾਂ ਨੂੰ ਰੱਖਣ ਵਾਲੇ, ਦੁੱਧ ਤੇ ਪੁੱਤਰ ਬਖਸ਼ਣ ਵਾਲੇ ਮਹਾਨ ਗੁਰੂ ਦੀ ਗੋਦ ਆਪ ਜੀ ਮੰਨ ਰਹੇ ਹੋ। ਇੱਥੇ ਹੀ ਬਸ ਨਹੀਂ, ਰੋਗ ਸੋਗ ਦੇ ਮਿਟਈਆ ਕਿਹੜੀਆਂ ਖੁਸ਼ੀਆਂ ਨੇ, ਕਿਹੜੀਆਂ ਦਾਤਾਂ ਨੇ ਜਿਹੜੇ ਤੇਰੇ ਦਰਬਾਰ ਵਿੱਚ ਨਹੀਂ, ਤੇਰੇ ਘਰ ਵਿੱਚ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ, ਸਦਾ ਹੀ ਨਮਸਕਾਰ ਹੈ। ਸਰਬ ਕਲਾ ਸਮਰਥ ਬਾਦਸ਼ਾਹੀ ਤੇਰੇ ਵਰਗੀ ਕੋਈ ਕਰ ਨਹੀਂ ਸਕਿਆ, ਤੇ ਫਕੀਰੀ ਵੀ ਤੇਰੇ ਵਰਗੀ ਕੋਈ ਨਹੀਂ ਕਰ ਸਕਿਆ, ਤਿਆਗੀ ਵੀ ਤੇਰੇ ਵਰਗਾ ਨਹੀਂ, ਤੇ ਬਾਦਸ਼ਾਹ ਵੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਰਗਾ ਨਹੀਂ। ਕਹਿੰਦੇ ਨੇ ਗੁਰਸਿੱਖ ਦੇ ਅੰਦਰ ਤਿਆਗ ਹੋਣਾ ਵੀ ਜ਼ਰੂਰੀ। ਪਕੜ ਧੀਆਂ ਪੁੱਤਰਾਂ ਮਹਿਲ ਮਾੜੀਆਂ ਮਾਇਆ ਧਨ ਪਦਾਰਥਾਂ ਦੀ ਬੜਾ ਪਰੇਸ਼ਾਨ ਕਰਦੀ, ਕਦੇ ਵੀ ਵੇਖ ਲੈਣਾ ਜੀਣਾ ਬੰਦਾ ਭੁੱਲ ਜਾਂਦਾ ਹੈ। ਆਉਣ ਵਾਲੇ ਕੱਲ ਦੀਆਂ ਬਾਤਾਂ ਆਪਣੇ ਆਪ ਨਾਲ, ਬੀਤੇ ਹੋਏ ਕੱਲ ਦੀਆਂ ਬਾਤਾਂ ਤੇ ਜ਼ਿੰਦਗੀ ਪ੍ਰੈਜੈਂਟ ਹੱਥੋਂ ਨਿਕਲਦੀ ਜਾਂਦੀ ਹੈ। ਸਤਿਗੁਰੂ ਕਹਿ ਰਹੇ ਨੇ ਤੂੰ ਇਹਨਾਂ ਚਿੰਤਾਵਾਂ ਵਿੱਚ ਫਿਕਰਾਂ ਵਿੱਚ ਜੀਣਾ ਹੀ ਭੁੱਲ ਗਿਆ, ਜ਼ਿੰਦਗੀ ਹੀ ਹੱਥੋਂ ਨਿਕਲ ਗਈ। ਭਾਗਾਂ ਵਾਲੇ ਹੁੰਦੇ ਨੇ ਉਹ ਰੱਬ ਦੇ ਪਿਆਰੇ ਕਿਣਕਾ ਮਾਤਰ ਵੀ ਜਿਨ੍ਹਾਂ ਨੂੰ ਜੀਣਾ ਆ ਜਾਏ ਉਹ ਪ੍ਰੈਜੈਂਟ ਵਿੱਚ ਜਿਉਂਦੇ ਨੇ। ਸਮਾਏ ਤੇ ਹੈ ਨਾ, ਭਾਵੇਂ ਰੋ ਪਿੱਟ ਕੇ ਗੁਜ਼ਾਰ ਲਈਏ, ਸਮਾਂ ਰੁਕਿਆ ਨਹੀਂ। ਇਹ ਸਮਾਂ ਪ੍ਰਧਾਨ ਹੈ, ਇੰਜ ਕਹਿ ਲਈਏ ਸਮਾਂ ਹੀ ਵੱਡੇ ਵੱਡੇ ਜ਼ਖਮ ਪੈਦਾ ਕਰਦਾ ਹੈ ਤੇ ਸਮਾਂ ਹੀ ਵੱਡੇ ਵੱਡੇ ਜ਼ਖਮਾਂ ਨੂੰ ਭਰ ਵੀ ਦਿੰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿ ਰਹੇ ਨੇ ਸਬਰ, ਸੰਤੋਖ, ਪ੍ਰੇਮ, ਨਿਮਰਤਾ, ਸਹਿਨਸ਼ੀਲਤਾ ਜੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਨਾ ਕਰੋ, ਤੇਰੀ ਮਰਜ਼ੀ, ਪਰ ਕੋਸ਼ਿਸ਼ ਕਰੋ ਕਿਸੇ ਦੇ ਤੇਰੇ ਹੱਥੋਂ ਮਾੜਾ ਵੀ ਨਾ ਹੋਵੇ, ਮਾੜੇ ਬੋਲ ਵੀ ਨਾ ਨਿਕਲਣ, ਪਰਕਾ ਬੁਰਾ ਨਾ ਰੱਖੋ ਚੀਤ। ਅਸੀਂ ਤੇ ਕਰੀ ਜਾਂਦੇ ਹਾਂ, ਮਹਾਰਾਜ ਕਹਿ ਰਹੇ ਤੇ ਧਿਆਨ ਵਿੱਚ ਵੀ ਨਾ ਆਵੇ, ਚਿੱਤ ਅੰਦਰ ਵੀ ਨਾ ਆਵੇ, ਇਹ ਵੀ ਕਰਮ ਬਣ ਜਾਂਦਾ ਹੈ। ਨਿੱਕੀਆਂ ਨਿੱਕੀਆਂ ਗੱਲਾਂ ਸਤਿਗੁਰੂ ਕਹਿ ਰਹੇ ਨੇ ਤੇਰੇ ਤੇ ਧਿਆਨ ਵਿੱਚ ਵੀ ਨਾ ਆਵੇ, ਤੇ ਤੂੰ ਕਹਿ ਦਿੰਦਾ ਏ, ਕਰ ਵੀ ਦਿੰਦਾ ਏ, ਕਦਮ ਚਲੇ ਵੀ ਜਾਂਦੇ ਨੇ। ਸੱਚੇ ਪਾਤਸ਼ਾਹ ਮਿਹਰ ਕਰੋ, ਤੁਹਾਡੀ ਬਾਣੀ ਨੂੰ ਗਾ ਸਕੀਏ ਪਰ ਪਾਣੀ ਵਰਗਾ ਜੀਵਨ ਬਣਾ ਸਕੀਏ। ਭੁੱਲ ਚੁੱਕ ਦੀ ਖਿਮਾ ਸਭ ਦੀ ਹਾਜ਼ਰੀ ਪ੍ਰਵਾਨ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬ

ਤੇ ਮੁਸ਼ਕਤ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਰਾਏ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਤੇ ਆਵੇ ਧਾਏ ਸਭ ਥਾਈ ਹੋਏ ਸਹਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਿ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨਾਮ ਜੱਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਈ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨੇ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਕੀ ਕੇਸਾ ਸਵਾਸਾ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕਿਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਚਿੱਤਾਵਨ ਕਾ ਸਦਕਾ ਸਰਬ ਸੁਖੋ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਹਾਂ ਰਿਸ਼ਿਆ ਰਿਆ ਦੇਖ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀ ਸਹੀ ਸਾਹਿਬ ਜੀ ਸਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾਰਾ ਕਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਬ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਨ ਮਾਣਿਓ ਕੇ ਮਾਨ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋਏ ਕਰ ਜੋੜ ਕਰੂੰ ਅਰਦਾਸ ਤੁਦ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਰਹੇ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀ ਆ ਜੀ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਦਰ ਕਰਦੇ ਸੇਵ ਬੀਬੀ ਆਕਾਂਸ਼ਿਕਾ ਸਿਨਹਾ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $150 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਕਰਦੇ ਸੇਵ ਬੱਚੀ ਅਨੀਸ਼ਾ ਛੁਟਕਾਰਾ ਅਤੇ ਖੁਸ਼ੀ ਛੁਟਕਾਰਾ ਦੀ ਮਹਾਰਾਜੀ ਦੇਹ ਰੋਗਤਾ ਦੇ ਪਰਿਵਾਰ ਵੱਲੋਂ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਬੱਚਿਆਂ ਦੇ ਸਿਰ ਤੇ ਮੇਹਰ ਪ੍ਰਾਪਤ ਰੱਖਣਾ ਵਿਦਿਆ ਦੇ ਦਾਨ ਬਖਸ਼ਿਸ਼ ਕਰਨੇ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਕਰਦੇ ਸੇਵਕ ਬੀਬੀ ਸੁਮਨ ਜੀ ਵੱਲੋਂ ਨਵੀਂ ਗੱਡੀ ਦਾ ਸ਼ੁਕਰਾਨਾ ਕਰਦੇ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਸੇਵਕਾਂ ਨੂੰ ਨਵੀਂ ਗੱਡੀ ਸੁਣਨੀ ਬਖਸ਼ਿਸ਼ ਕਰਨੀ ਰਾਹ ਪਿੰਡ ਵਿੱਚ ਅੰਗ ਸੰਗੋ ਕੇ ਸਹਾਇਤਾ ਕਰਨੀ ਦਰ ਕਰਦੇ ਸੇਵ ਬੇਟਾ ਅਦਵੈ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਅਰਦਾਸ ਬੇਨਤੀ ਕਰਦਿਆਂ ਕਿਰਪਾ ਕਰਨੀ ਬੱਚੇ ਦੇ ਸਿਰ ਤੇ ਮੇਹਰ ਪ੍ਰਾਪਤ ਰੱਖਣਾ ਲੰਬੀ ਆਜੂ ਬਖਸ਼ਿਸ਼ ਕਰਨੀ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਪਹੀ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣਿਆਈ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧਿਆ ਗਏ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ, ਘਰ ਬਾਰਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ ਰਹਾਉ। ਵਡੈ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਬਿਆਪੈ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪਹੋ ਹਰ ਰੰਗੇ। ਪਰ ਧਨ ਦੋਖ ਕਿਛ ਪਾਪ ਨ ਫੇੜੇ, ਜਮ ਜੰਦਾਰ ਨਿਆਵੈ ਨੇੜੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਰਖ ਮਹੱਲਾ ਪੰਜਵਾਂ, ਗੁਰੂ ਕਾ ਸ਼ਬਦ ਰਖਵਾਰੇ, ਚੌਕੀ ਚੌਕ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲੱਗਾ ਕਿਰਪਾਲਾ, ਤੂੰ ਮੇਰੇ ਸੁਖਦਾਤਾ। ਬੰਧਨ ਕਾਟ ਕਰੇ ਮਨ ਨਿਰਮਲ, ਪੂਰ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਿਨਾਸੀ। ਤਾਂ ਕਿ ਸਿੰਘ ਤੇਜਾਸੀ ਆਨੰਦ ਕਰੇ ਤ੍ਰਿਦਾਸਾ, ਜਾ ਤੋ ਪੂਰਨ ਹੋਈ ਆਸਾ। ਗੁਲਾਬ ਮਹੱਲਾ ਪੰਜਵਾਂ, ਤਾਤੀ ਵਾਹਣ ਲੱਗੇ ਪਾਰਦਮ ਸੁਣਾਈ, ਚੌਧਰ ਹਮਾਰੇ ਨਾਮ ਕਾਰ ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨਵੰਤ ਬਣਾਈ, ਰਾਮ ਨਾਮ ਔ ਖਦ ਦੀ ਆਈ ਕਲ ਬਲਾਈ, ਰਾਖ ਲੀਏ ਚੰਦਕਣ ਹਾਰ ਸਭ ਯਾਦ ਮਿਟਾਈ, ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਕਣਕਣ ਜਾਇਓ ਤੂਤ, ਮਨੁ ਚਿਤੁ ਚਿਤਵਨਿ ਤੁਮ ਕਰੋਠ ਨੀਤ, ਹਰ ਕੀਰਤਨ ਕਾਹਰੋ ਹਰ ਜੋ ਨਾਨਕ ਮੀਤ। ਸੋਹਿਲਾ ਰਾਜ ਗੋੜੀ ਦੀਪੀ ਮਹੱਲਾ ਪਹਿਲਾ, ਇੱਕੋ ਵਿਕਾਰ ਸਿੱਧ ਪ੍ਰਸਾਦ, ਜੈ ਕਰਤਾ ਕੀ ਕਰਤਾ ਹੋਈ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਮਰੋ ਸਿਰਜਨ ਹਾਰੋ, ਤੁਮ ਗਾਵੋ ਮਿਰ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ, ਨਿਤ ਨਿਤ ਜੀੜੇ ਸੁਮਾਲੀਨ ਦੇਖੇ ਕਾ ਦੇਵਨਹਾਰ, ਤੇਰਾ ਦਨ ਕੀਮਤ ਨਾ ਪਵੈ ਤਿਸ ਦਾਤੇ ਤੁਮ ਸੁਮਾਰ। ਸਾਹ ਲਿਖਿਆ ਮਿਲ ਕਿਰਪਾ ਹੋ ਤੇਲ, ਜੋ ਸਦਨ ਆਪ ਕਿਰਿਆ ਜੋ ਹੋਵੇ ਸਰ ਸੁਮੇਲ, ਘਰ ਕਰੇ ਹੋ ਪਹੁੰਚਿਆ ਸਦਰ ਪਵਨ, ਸਦਨ ਹਾਰਾ ਸਿਮਰਿਆ ਨਾਮ ਸੇ ਦਹਿ ਅਵਨ ਰਾਗ ਆਸਾ ਮਹੱਲਾ ਪਹਿਲਾ। ਛੈ ਘਰ ਛੈ ਗੁਰ ਛੈ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਹੇ ਰਹਾ ਵਿਸ ਕਸਿਆ ਘੜੀਆਂ ਪਹਿਰਾ, ਕੀ ਵਾਰੀ ਮਹ ਹੋਆ ਸੂਰਜੀ ਤੁਰ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ ਰਾਖ ਨਾਸਰੀ ਮਹੱਲਾ ਪਹਿਲਾ। ਗਗਨ ਮਹਿ ਥਾਲ ਰਵ ਚੰਦ ਦੀਪਕ, ਬਣੇ ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋਕ ਪਵਨ ਚਵਰੋ ਕਰੇ ਸਗਲ ਬਨਰਾਏ, ਕੁਲੰਤ ਜੋਤੀ ਕੈਸੀ ਆਰਤੀ ਹੋਏ, ਭਾਵ ਖੰਡਨਾ ਤੇਰੀ ਆਰਤੀ ਅਨਹਤਾ, ਸ਼ਬਦ ਵਜੰਤ ਤੇਰੀ ਰਹਾਓ। ਸਹਿ ਸਭ ਨੈਣ ਨਨ ਨੈਣ ਹੈ ਤੋਹੇ ਕੋ, ਸਹਿ ਸਮੂਰਤ ਨਨਾ ਏਕ ਤੋਹੀ, ਸਹਿ ਸੁਪਦ ਵਿਮਲ ਨਨ ਏਕ ਪਰ ਗੰਧ ਬਿਨ, ਸਹਿ ਸਭ ਗੰਧ ਕੇ ਚਰਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਮੈ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵ ਹੈ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਕ ਮਨੋ, ਆਨ ਦਿਨੋ ਮੋਹੇ ਆਈ ਪਿਆਸਾ, ਕਿਰਪਾ ਜਲ ਦੇਹ ਨਾਨ ਸਾਰੰ ਕੋ ਹੋਏ, ਜਾ ਚਿਤ੍ਰਨਾਇ ਵਾਸਾ ਰਾ ਘੋੜੀ ਪੂਰਵੀ ਮਹੱਲਾ ਚੌਥਾ। ਕਾਮ ਕਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਵ ਲਿਖ ਲਿਖੇ ਗੁਰ ਪਾਇਆ, ਮਨ ਹਰ ਲੈਬ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੋਤ ਪੁਨ ਵੱਡਾ ਹੇ ਰਹਾਉ, ਸਾਧਕ ਹਰਸ ਸਾਧ ਨ ਜਾਣਿਆ, ਤਿਨੰਤਰ ਹੋ ਮੈਂ ਕੰਡਾ ਹੇ, ਜਿਉ ਜਿਉ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹਿ ਹੈ ਸਿਰ ਡੰਡਾ ਹੇ, ਹਰ ਜਿਨ ਹਰ ਹਰ ਨਾਮ ਸੁਮਾਣੇ, ਦੁਖ ਜਨਮ ਮਰਨ ਭਾਵ ਕੰਡਾ ਹੇ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੁਖ ਅਨੁਗ੍ਰਹਿ ਮੰਡਾ ਹੇ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਗ ਦਾ ਤੋਰ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮ ਹੀ ਸੁਖ ਮੰਡਾ ਹੈ, ਰਾ ਗੋੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਨੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਨੀਹਾਂ ਖਾੜ ਚਲੋ ਹਰ ਲਾਹਾ, ਆ ਗਏ ਬਸਨ ਸੁਹੇਲਾ, ਔਦ ਕਹੈ ਦਿਨ ਸੁਰੈ ਨਾਰੇ, ਮਨ ਗੁਰਮਿਲ ਕਾ ਸੁਵਾਰੇ ਰਹਾਓ, ਇਹੋ ਸੰਸਾਰ ਬੇਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਈ ਪਿਆ ਵੈ ਇਹੋ ਰਸ, ਅਗਤ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ,
ਨਿਜ ਘਰ ਮਹਿਲ ਪਾਓ ਸੁਖ ਸਹਿਜੇ, ਬੋਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ ਮੁਕ।

0: ਮੁਕ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗਏ ਅਰਦਾਸ ਹਮਾਰੀ ਕਹੋ ਨਾਨਕ ਸਭ ਤੇਰੀ ਵਡਿਆਈ। ਬੋਲੋ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤ ਜੀ ਸਾਹਿਬ ਆਰ ਸ੍ਰੀ ਭਗਵਤ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੇ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਹਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜੇ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਕਰਨੋ ਨਿਦਾਵੇ ਤਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਰ ਜੀ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਗੁਰੂ ਗ੍ਰਿਮ ਨਿਵਾਜ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਮੁਬਾਰਕ ਦਰ ਤੇ ਅਰਦਾਸ ਬੇਨਤੀ। ਆਪ ਜੀ ਦੇ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਇਸ ਵੇਲੇ ਤੱਕ ਆਪ ਜੀਆਂ ਨੇ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨੇ। ਰਾਤ ਦੇ ਦੀਵਾਨਾਂ ਦੀ ਸੰਪੂਰਨਤਾ, ਆਪ ਜੀ ਦੀ ਸੇਵਾ ਸੰਭਾਲ, ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਹੋਇਆ, ਸਾਰੀਆਂ ਸੰਗਤਾਂ ਦੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰੋ ਜੀ। ਭੁੱਲ ਚੁੱਕ ਦੀ ਖਿਮਾ, ਸੇਵਾਦਾਰ ਹਾਜ਼ਰ ਨੇ ਨਿਜ ਸਥਾਨ ਸੱਚਖੰਡ ਪਲੰਘ ਤੇ ਵਿਰਾਜਮਾਨ ਹੋਵੋ। ਗੁਰੂ ਗ੍ਰਿਮ ਨਿਵਾਜ ਰਾਤ ਸੁਖਮਈ ਆਨੰਦਮਈ ਬਤੀਤ ਕਰਾਇਓ ਜੀ। ਸੁਖ ਹੋਵੇ, ਨਾਮ ਚਿਤਾਵੇ, ਨਾਨਕ ਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

खोजह कोट असंख बहुत अनंत के, जिस बुझाए आप नेड़ा तिस हे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਕੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਧੰਨਤਾ ਦੇ ਯੋਗ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਦੇ ਵਿੱਚ ਬੈਠ ਕਰਕੇ ਸਤਿਗੁਰੂ ਜੀ ਨੇ ਗੁਰਮੰਤਰ ਦੇ ਜਾਪ ਬਖਸ਼ਿਸ਼ ਕੀਤੇ। ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੇ ਹੋਏ ਸਭਨਾਂ ਨੂੰ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ। ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕਰਕੇ ਰੱਖਣ। ਅੱਜ ਜੋ ਸਤਿਗੁਰੂ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਇਹ ਹੁਕਮਨਾਮੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 761 ਔਰ 762 ਦੇ ਉੱਤੇ ਸੁਭਾਇਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰ ਦੇਣ ਔਰ ਇਹ ਲੋਕ ਸੁਖੀ ਪ੍ਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ ਸਭ ਤੋਂ ਪਹਿਲਾਂ ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਕੀਤੇ ਜਾਣਗੇ। ਸਤਿਗੁਰੂ ਜੀ ਰਹਿਮਤ ਕਰਕੇ ਇਕਾਗਰਤਾ ਸਹਿਤ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਇਹ ਨਮੈ, ਜੁਗਾਦ ਗੁਰ ਇਹ

सतगुर ए नमः श्री गुरुदेव नमः अष्टपदी सिमरो सिमर सिमर सुख पावो कल कलेश तन माहि मिटावो सिमरो जास बिसंबर एक है नाम जपत अगणत अनेक है वेद पुराण सिमरत सुधाख्यर कीने राम नाम एको आख्यर किनका एक जस जी बसावै ताकि महिमा गनी न आवै कांखी एक दर्श तुहारो नानक उन संग मोहे उधारो सुख मनी सुख अमृत प्रभ नाम भगत जना कै मन बिसराम रहाओ प्रभ कै सिमरन गर्भ न बसै प्रभ कै सिमरन दुख जम न सै प्रभ कै सिमरन काल पर हरै प्रभ कै सिमरन दुश्मन टरै प्रभ सिमरत कछु बिघन न लागै प्रभ कै सिमरन अन दिन जागै प्रभ कै सिमरन भउ न व्यापै प्रभ कै सिमरन दुख न संतापै प्रभ का सिमरन साध कै संग सर्ब निधान नानक हर रंग प्रभ कै सिमरन रिद सिद्ध नौ निध प्रभ कै सिमरन ज्ञान ध्यान तत् बुद्ध प्रभ कै सिमरन जप तप पूजा प्रभ कै सिमरन बिनसै दूजा प्रभ कै सिमरन तीर्थ इसनानी प्रभ कै सिमरन दरगह मानी प्रभ कै सिमरन होय सो भला प्रभ कै सिमरन सुफल फला से सिमरह जिन आप सिमराए नानक ता कै लागो पाए प्रभ कै सिमरन सब ते ऊचा प्रभ कै सिमरन उधरे मूचा प्रभ कै सिमरन कृष्णा बुझै प्रभ कै सिमरन सब किश सूझै प्रभ कै सिमरन नाही जम त्रासा प्रभ कै सिमरन पूरन आसा प्रभ कै सिमरन मन की मल जाए अमृत नाम रिद माहे समाए प्रभ जी बसाए साध की रसना नानक जान का दासन दसना प्रभ को सिमरै से तनवंते प्रभ को सिमरै से पतवंते प्रभ को सिमरै से जन परवान प्रभ को सिमरै से पुरख प्रधान प्रभ को सिमरै से बेमोहताजी प्रभ को सिमरै से सर्ब के राजे प्रभ को सिमरै से सुखवासी प्रभ को सिमरै सदा अबेनासी सिमरन ते लागे जिन आप दयाला नानक जन की मंगैर वाला प्रभ को सिमरै से पर उपकारी प्रभ को सिमरै तिन सद बलहारी प्रभ को सिमरै से मुख सुहावे प्रभ को सिमरै तिन सुख बिहावै प्रभ को सिमरै तिन आत्म जीता प्रभ को सिमरै तिन निर्मल रीता प्रभ को सिमरै तिन आनंद कनेरे प्रभ को सिमरै बसै हर नेरे संत कृपा ते अंदिन जाग नानक सिमरन पूरे भाग प्रभ कै सिमरन कार्ज पूरे प्रभ कै सिमरन कबहु न चूरे प्रभ कै सिमरन हर गुण बानी प्रभ कै सिमरन सहज सम्मानी प्रभ कै सिमरन निहचल आसन प्रभ कै सिमरन कमल विगासन प्रभ कै सिमरन आन हद झुन कार सुख प्रभ सिमरन का अंत न पार सिमरै से जन जिन कौ प्रभ माया नानक तिन जन सरनी पाया हर सिमरन कर भगत प्रगटाए हर सिमरन लग बेद उपाए हर सिमरन पय सिद्ध जति दाते हर सिमरन नीच चहकुंट जाते हर सिमरन धारी सब तरना सिमर सिमर हर कारण करना हर सिमरन कियो सगल अकारा हर सिमरन मैं आप निरंकारा कर कृपा जिसे आप बुझाया नानक गुरमुख हर सिमरन तिन पाया सलोक दीन दर्द दुख भंजना घट घट नाथ अनाथ शरण तुम्हारी आयो नानक की प्रभ साथ अष्टपदी जह मात पिता सोत मीत न पाई मन ऊहा नाम तेरा संग सहाई जय महापयान दूत जम दलै तह केवल नाम संग तेरा चलै जह मुश्किल होवै अत भारी हर को नाम खिन माहे उधारी अनक पुनः चरण करत नहीं तरै हर को नाम कूट पाप पर हरै गुरमुख नाम जपो मन मेरे नानक पावो सुख कनेरे सगल श्रेष्ठ को राजा दुखिया हर का नाम जपत होए सुखिया लाख करोरी बंद ना परै हर का नाम जपत निसतरै अनेक माया रंग तिख ना बुझावै हर का नाम जपत आघावै जेह मार्ग इहो जात अकेला तह हर नाम संग होत सुहेला ऐसा नाम मन सदा त्याई है नानक गुरमुख परम गत पाई है छूटत नहीं कोट लख बाही नाम जपत तय पार पराही अनक बिघन जय आय संगारै हर का नाम तत्काल उधारै
अनेक जोन जन मै मर जाम नाम जपत पावै बिसराम हौ मेला मल कबहु न धोवै हर का नाम कूट पाप खोवै ऐसा नाम जपहु मन रंग नानक पाइय साधक है संग जिह मार्ग के गने जाहे न कोसा हर का नाम ऊहा संग तोसा जिह पैंडा महा अंध गुबारा हर का नाम संग उजियारा जहा पंथ तेरा को न सियानू हर का नाम तह नाल पछानू जय महापयान तपत बहु काम तय हर के नाम की तुम ऊपर शाम जहा त्रिखा मान तुज अकरख है तह नानक हर हर अमृत बरख है भगत जना की बरतन नाम संत जना कै मन विश्राम हर का नाम दास की ओट हर कै नाम उदरे जन कोट हर जासो करत संत दिन रात हर हर औखद साधक मात हर जन कै हर नाम निधान पार ब्रह्म जन की नोदान मन तन रंग रते रंग एक है नानक जन कै बिरत बबेक है हर का नाम जन कौ मुकत जुगत हर कै नाम जन कौ त्रिपत भुगत हर का नाम जन का रूप रंग हर नाम जपत कब परे ना भंग हर का नाम जन की वडयाई हर कै नाम जन सोभा पाई हर का नाम जन कौ भोग जोग हर नाम जपत कश नाहे बेयोग जन राता हर नाम की सेवा नानक पूजै हर हर देवा हर हर जन कै माल खजीना हर तन जन कौ आप प्रभ दीना हर हर जन कै ओट सताणी हर प्रताप जन अवर न जानी ओत पोत जन हर रस राते सुन समाद नाम रस माते आठ पहर जन हर हर जपै हर का भगत प्रगट नहीं छपै हर की भगत मुकत बौ करे नानक जन संग केते तरे पार जात एह हर को नाम काम तेन हर हर गुण गाम सब ते उत्तम हर की कथा नाम सुनत दर्द दुख लथा संत नाम की महिमा संत रिदवस है संत प्रताप दुरत सब नस है संत का संग वडभागी पाई है संत की सेवा नाम ते आई है नाम तुल कश अवर न होए नानक गुरमुख नाम पावे जन कोए सलोक बहु शास्त्र बहु सिमृति पेखे सर्ब टंडोल पूजस नाही हर हरे नानक नाम अमोल अष्टपदी जाप ताप ज्ञान सब ध्यान खट शास्त्र सिमृत वख्यान जोग अभ्यास कर्म धर्म क्रिया सगल त्याग बान मधे फिरिया अनेक प्रकार किए बहु जतना पुन दान हो मैं बहु रत्ना शरीर कटाए हो मैं कर राती वरत नेम करे बहु पाती नहीं तुल राम नाम विचार नानक गुरमुख नाम जपिए एक बार नौ खंड प्रथमी फिरै चर जीवै महा उदास तपीसर थीवै अग्न माहे होमत प्राण कनक असवर हैवर भूम दान नेवली कर्म करै बहु आसन जैन मार्ग संयम अत साधन नेमख निमुख कर शरीर कटावै तौ पी होमै मैल न जावै हर के नाम समसर कश नाहे नानक गुरमुख नाम जपत गत पाहे मन कामना तीर्थ दे छुटै गर्भ गुमान न मनते हुटै सोच करै दिन अर रात मन की मैल न तन ते जात इस देही कौ बहु साधना करै मन ते कबहु न बिखिया टरै जल धोवै बहु दे अनीत सुध कहाँ होए काची पीत मन हर के नाम की महिमा ऊच नानक नाम उदरे पतत बहु मूच बहुत सियाणप जम का भौ व्यापै अनेक जतन कर त्रिशन न त्रापै भेख अनेक अगन नहीं बुझै कोट उपाव दरगै नहीं सिजै छुटस नाही ऊब पयाल मोहे व्यापै माया जाल अवर करतूत सगली जम डानै गोविंद भजन बिन तिल नहीं मानै हर का नाम जपत दुख जाए नानक बोलै सहज सुभाए चार पदार्थ जे को मांगै साध जना की सेवा लागै जे को अपना दुख मिटावै हर हर नाम हृदय सद गावै जे को अपनी सोभा लोरै साध संग एहो मै शोरै जे को जन्म मरण ते डरै साध जना की सरणी परै जिस जन कौ प्रभु दर्स प्यासा नानक ताकै बल बल जासा सगल पुरख मैं पुरख प्रधान साध संग जाका मिटै अभिमान आपस कौ जो जाने नीचा सो गनिय सब ते उचा जाका मन होए सगल किरीना हर हर नाम तिन घट घट चीना मन आपुने ते बुरा मिटाना पेखै सगल श्रिष्ट साजना सुख दुख जन साम दृष्टेता नानक पाप पुन नहीं लेपा निर तन कौ धन तेरो नाउन थावे कौ नाउ तेरा थाउ निमाने कौ प्रभ तेरो मान सगल कटाको देव दान करण करावन हार स्वामी सगल कटाके अंतर जामी
ਆਪਣੀ ਗਾਤ ਮਿਤ ਜਾਨੋ ਆਪੇ ਆਪਣਾ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਊਤਮ ਥਾਨ ਨਾਨਕ ਜਿਹੇ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਸਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੀ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਬਿਵਸਥਾ ਤੁਜੈ ਪਿਆਰੈ ਦੂਧ ਭਰ ਜਿਉ ਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਖ ਸੈਨ ਮੁਖਿ ਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ਼ ਲਿਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸੈ ਸੋਤ ਭਰਾਤ ਮੀਤ ਬੰਤਾ ਸੰਗ ਹਸੈ ਜਿਹ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਿਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਬਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦ ਅੰਤ ਜੋ ਰਾਖਨ ਹਾਰ ਤੇ ਸਿਉਂ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾ ਸਿਉਂ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਧਾ ਜਾਨਤ ਦੂਰੇ ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸੈ ਬਿਸਾਰੈ ਮੁਗਧ ਅਜਾਨ ਸਦਾ ਸਦਾ ਇਹ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤੇ ਸੁਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰ ਤਹਬ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰੈ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਪਸ਼ ਨਾਹੇ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਵਾਨ ਅੰਤਰ ਅਗਨ ਬਾਹਰ ਤਨ ਸੁਆਹ ਗਲ ਪਾਥਰ ਕੈਸੇ ਤਰੈ ਅਥਾ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਦਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਭਾਵੈ ਕਹਾ ਬੁਝਾਰਤ ਬੂਜੈ ਡੋਰਾ ਨਿਸ ਕਹੀਐ ਤਉ ਸਮਝੈ ਭੂਰਾ ਕਹਾ ਬਿਸਨ ਪਦ ਗਾਵੈ ਗੂੰਗ ਯਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਵਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਕਰੈ ਸੰਗ ਸਹਾਈ ਸੋ ਆਵੈ ਨ ਚੀਤ ਜੋ ਬੈਰਾਈ ਤਾ ਸਿਉਂ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਆਨੰਦ ਅਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਨ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਏ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੇਨਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ ਨਾਨਕ ਕਹੂ ਨ ਸੀਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਬਸਤੂਲੇ ਪਾਛੈ ਪਾਵੈ ਏਕ ਬਸਤ ਕਾਰਨ ਬਿਖੋਟ ਗਵਾਵੈ ਏਕ ਭੀ ਨ ਦੇ ਦਸ ਭੀ ਹਿਰਲੇ ਤਉ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ ਆਪਣੀ ਅਮਾਨ ਕਸ਼ ਬਹੁਰ ਸਾਹੂ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰਸ ਕਾ ਵਿਸ਼ਵਾਸ ਨ ਹੋਵੈ ਜਿਸ ਕੀ ਬਸਤ ਤਿਸ ਆਗੈ ਰਾਖੈ ਪ੍ਰਭ ਕੀ ਆਗਿਆ ਮਨ ਮਾਥੈ ਉਸਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨੇਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਨ ਅਨੇਤ ਬਿਰਖ ਕੀ ਛਾਇਆ ਸਿਉਂ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
ਜੋ ਦਿਸੈ ਸੋ ਚਲਨ ਹਾਰ, ਲਪਟ ਰਹਿਓ ਤਹਿ ਅੰਧ ਅੰਧਾਰ, ਬਟਾਉ ਸਿਉ ਜੋ ਲਾਵੈ ਨੇਹ, ਤਾ ਕਉ ਹਾਥ ਨ ਆਵੈ ਕੇਹ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ, ਮਿਥਿਆ ਤਾਨ ਧਨ ਕੁਟੰਬ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਥ ਹਸਤੀ ਅਸਭ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ, ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਅਸ ਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਮਿਥਿਆ ਸਰਵਨ ਪਰ ਨਿੰਦਾ ਸੁਨੈ, ਮਿਥਿਆ ਹਸਤ ਪਰ ਦਰਬ ਕੋ ਹਿਰੈ, ਮਿਥਿਆ ਨੇਤਰ ਪੇਕਤ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨ ਸੁਆਦ, ਮਿਥਿਆ ਚਰਨ ਪਰ ਬਿਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਾਨ ਨਹੀਂ ਪਰ ਉਪਕਾਰਾ, ਮਿਥਿਆ ਬਾਸਲੇਤ ਬਿਕਾਰਾ, ਬਿਨ ਬੂਝੇ ਮਿਥਿਆ ਸਭ ਭਏ, ਸਫਲ ਦੇਹ ਨਾਨਕ ਹਰ ਹਰ ਨਾਮ ਲਏ, ਬਿਰਥੀ ਸਾਖਤ ਕੀ ਆਰਜਾ, ਸਚ ਬਿਨਾ ਕਹਿ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਕੇ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ, ਮੇਘ ਬਿਨਾ ਜਿਉ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਰਾਰਥ ਦਾਮ, ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ, ਨਾਨਕ ਤਾਕੈ ਬਲ ਬਲ ਜਾਉ, ਰਹਿਤ ਆਵਰ ਕਾਸ਼ ਆਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖ ਹੂੰ ਗੰਡ ਲਾਵਤ, ਜਾਨਣ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਭੀਨ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪਹਿ ਮਾਨੈ, ਆਪਹਿ ਆਪ ਆਪ ਕਰਤ ਨਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ, ਉਪਾਵ ਸਿਆਨਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲਏ ਲੜ ਲਾਏ, ਥਾਨ ਥਨੰਤਰ ਰਹਿਆ ਸੁਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ ਸਲੋਕ, ਕਾਮ ਕ੍ਰੋਧਰ ਲੋਭ ਮੋਹ ਬਿਨ ਸੁਜਾਏ, ਅਹਮੇਵ ਨਾਨਕ ਪ੍ਰਭ ਸਰਣਾਗਤੀ, ਕਰ ਪ੍ਰਸਾਦ ਗੁਰਦੇਵ ਅਸ਼ਟਪਦੀ, ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ, ਜਿਹ ਪ੍ਰਸਾਦ ਸੁਗੰਧਤ ਤਨ ਲਾਵੈ, ਤਿਸ ਕੋ ਸਿਮਰਤ ਪਰਮਗਤ ਪਾਵੈ, ਜਿਹ ਪ੍ਰਸਾਦ ਬਸ ਹੈ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰਹੁ ਤੇ ਸਰਸਨਾ, ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ, ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤਿਸੇ ਤਿਆਗ ਕਥ ਅਵਰ ਲੁਭਾਵੈ, ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਮਨ ਆਠ ਪਹਿਰ ਤਾਕਾ ਜਸ ਗਾਵੀ ਜੈ, ਜਿਹ ਪ੍ਰਸਾਦ ਤੁਝ ਸਭ ਕੋ ਮਾਨੈ, ਮੁਖ ਤਾਕੋ ਜਸ ਰਸਨ ਬਖਾਨੈ, ਜਿਹ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ, ਨਾਨਕ ਪਾਤ ਸੇਤੀ ਘਰ ਜਾਵੈ, ਜਿਹ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸਨੇਹੀ, ਜਿਹ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ, ਹਰ ਹਰ ਜਸ ਕਹਿਤ, ਜਿਹ ਪ੍ਰਸਾਦ ਤੇਰੇ ਸਗਲ ਛੇਦਰ ਢਾਕੇ, ਮਨ ਸਰਣੀ ਪਾਰ ਠਾਕੁਰ ਪ੍ਰਭ ਤਾਕੈ, ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ, ਜਿਹ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾ ਕੀ ਭਗਤ ਕਰੇ, ਜਿਹ ਪ੍ਰਸਾਦ ਅਭੁਖਨ ਪਹਿਰੀ ਜੈ, ਮਨ ਤਿਸ ਸਿਮਰਤ ਕਿਉ ਆਲਸ ਕੀ ਜੈ, ਜਿਹ ਪ੍ਰਸਾਦ ਅਸਭ ਹਸਤ ਅਸਵਾਰੀ, ਮਨ ਤਿਸ ਪ੍ਰਭ ਕਉ ਕਬਹੂ ਨਾ ਬਿਸਾਰੀ, ਜਿਹ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੋਏ, ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ, ਉਠਤ ਬੈਠਤ ਸਾਧ ਤਿਸੈ ਧਿਆਈ, ਤਿਸੈ ਧਿਆਏ ਜੋ ਏਕ ਅਲਖ ਹੈ, ਇਹਾਂ ਊਹਾਂ ਨਾਨਕ ਤੇਰੀ ਰਖੈ, ਜਿਹ ਪ੍ਰਸਾਦ ਕਰੈ ਪੁੰਨ ਬਹੁਦਾਨ, ਮਨ ਆਠ ਪਹਿਰ ਕਰ ਤਿਸ ਕਾ ਧਿਆਨ, ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ, ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰਉ ਸਦਾ ਅਨੂਪ, ਜਿਹ ਪ੍ਰਸਾਦ ਤੇਰੀ ਨੇਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜਿਹ ਪ੍ਰਸਾਦ ਤੇਰੀ ਪਾਤਰ ਹੈ, ਗੁਰਪ੍ਰਸਾਦ ਨਾਨਕ ਜਸ ਕਾ ਹੈ, ਜਿਹ ਪ੍ਰਸਾਦ ਸੁਣੈ ਕਰਨ ਨਾਦ, ਜਿਹ ਪ੍ਰਸਾਦ ਪੇਖੈ ਬਿਸਮਾਦ, ਜਿਹ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸਹਿਜੇ ਬਸਨਾ, ਜਿਹ ਪ੍ਰਸਾਦ ਹਸਤ ਕਰ ਚੱਲੈ, ਜਿਹ ਪ੍ਰਸਾਦ ਸੰਪੂਰਨ ਫਲੈ, ਜਿਹ ਪ੍ਰਸਾਦ ਪਰਮਗਤ ਪਾਵੈ, ਜਿਹ ਪ੍ਰਸਾਦ ਸੁਖ ਸਹਿਜ ਸਮਾਵੈ,
ऐसा प्रभ त्याग अवर कत लागहु, गुरु प्रसाद नानक मन जागहु। जिहि प्रसाद तू प्रगट संसार, तिस प्रभ कौ मूल न मनो विसार। जिहि प्रसाद तेरा प्रताप, रे मन मूड तू ता कौ जाप। जिहि प्रसाद तेरे कार्ज पूरे, तिसै जान मन सदा हजूरे। जिहि प्रसाद तू पावै साच, रे मन मेरे तू ता सिउ राच। जिहि प्रसाद सब की गत होए, नानक जाप जपै जप सोए। आप जपाए जपै सो नाउ, आप गावाए सो हर गुण गाऊ। प्रभ कृपा ते होए प्रगास, प्रभु दया ते कमल बिगास। प्रभ सो प्रसन्न बसै मन सोए, प्रभ दया ते मत उत्तम होए। सर्ब निधान प्रभ तेरी माया, आपो कछु न किन्हु लया। जित जित लावो तित लगै हर नाथ, नानक इनकै कछु न हाथ। सलोक अगम अगाध पार ब्रह्म सोए, जो जो कहे सो मुक्ता होए। सुन मीता नानक बिनवंता, साध जना की अचरज कथा। अष्टपदी साध कै संग मुख उजल होत, साध संग मल सगली खोत। साध कै संग मिटे अभिमान, साध कै संग प्रगटे सुज्ञान। साध कै संग बुझे प्रभ नेरा, साध संग सब होतन बेरा। साध के संग पाए नाम रतन, साध के संग एक ऊपर जतन। साध की महिमा बरने कौन प्राणी, नानक साध की शोभा प्रभ माहे सम्मानी। साध के संग अगोचर मिलाए, साध के संग सदा पर फुलाए। साध के संग आवे बस पंचा, साध संग अमृत रस पुंचा। साध संग होए सबकी रेन, साध के संग मनोहर बैन। साध कै संग न कत हूं तावै, साध संग अस्थित मन पावै। साध कै संग माया ते भिन, साध संग नानक प्रभ सो प्रसन्न। साध संग दुश्मन सब मीत, साधु कै संग महापुनीत। साध संग किस्यों नहीं बैर, साध कै संग न बीगा पैर। साध कै संग नाही को मंदा, साध संग जाने परमानंदा। साध कै संग नाही हो ताप, साध कै संग तजै सब आप। आपे जाने साध बडाई, नानक साध प्रभु बन आई। साध कै संग न कबहू तावै, साध कै संग सदा सुख पावै। साध संग बस्त अगोचर लहै, साधु कै संग अजर सहै। साध कै संग बसै थान ऊचै, साधु कै संग महल पहुँचै। साध कै संग दृढ़ै सब धर्म, साध कै संग केवल पार ब्रह्म। साध कै संग पाए नाम निधान, नानक साधु कै कुरबान। साध कै संग सब कुल उधारै, साध संग साजन मीत कुटुंब निसतारै। साधु कै संग सो धन पावै, जिस धन ते सब को वरसावै। साध संग धर्म राय करे सेवा, साध कै संग सोभा सुर देवा। साधु कै संग पाप पलायन, साध संग अमृत गुण गायन। साध कै संग सर्ब थान गम, नानक साध कै संग सफल जनम। साध कै संग नहीं कछ काल, दर्शन भेटत होत निहाल। साध कै संग कलूखत हरै, साध कै संग नरक पर हरै। साध कै संग इहां उहां सोहेला, साध संग बिशरत हर मेला। जो इच्छै सोई फल पावै, साध कै संग न बिरथा जावै। पार ब्रह्म साध रिद बसै, नानक उधरै साध सुन रसै। साध कै संग सुनो हर नाउ, साध संग हर के गुण गाओ। साध कै संग न मन ते बिसरै, साध संग सर पर निस्तरै। साध कै संग लगै प्रभ मीठा, साधु कै संग घट घट डीठा। साध संग पै आज्ञाकारी, साध संगत पई हमारी। साध कै संग मिटे सब रोग, नानक साध भेटे संजोग। साध की महिमा बेद न जाने, जेता सुने तेता बख्यान है। साध की उपमा तेहो गुण ते दूर, साध की उपमा रही भरपूर। साध की शोभा का नाही अंत, साध की शोभा सदा बेअंत। साध की शोभा ऊच ते ऊची, साध की शोभा मूच ते मूची। साध की शोभा साध बने आई, नानक साध प्रभ भेद न पाई। सलोक मन साचा मुख साचा सोए, अवर न पेखै एकस बिन कोए। नानक ए लक्षण ब्रह्म ज्ञानी होए। अष्टपदी ब्रह्म ज्ञानी सदा निर्लेप, जैसे जल में कमल अलेप। ब्रह्म ज्ञानी सदा निर्दोख, जैसे सूर सर्ब कौ सोख। ब्रह्म ज्ञानी कै दृष्ट समान, जैसे राज रंक कौ लागै तुल पवान। ब्रह्म ज्ञानी कै धीरज एक, ज्यों वसुधा को खोदै को चंदन लेप। ब्रह्म ज्ञानी का इह गुनाऊ, नानक ज्यों पावक का सह स्वभाव। ब्रह्म ज्ञानी निर्मल ते निर्मला, जैसे मैल न लागै जला। ब्रह्म ज्ञानी कै मन होए प्रगास, जैसे तरु पर आकाश।
ब्रह्म ज्ञानी कह मित्र सतर समान, ब्रह्म ज्ञानी कह नाही अभिमान, ब्रह्म ज्ञानी ऊंच ते ऊंचा, मन अपने है सब ते नीचा, ब्रह्म ज्ञानी से जन पहे, नानक जिन प्रभ आप करे, ब्रह्म ज्ञानी सगल कीरीना, आत्म रस ब्रह्म ज्ञानी चीना, ब्रह्म ज्ञानी की सब ऊपर माया, ब्रह्म ज्ञानी ते कछ बुरा न पाया, ब्रह्म ज्ञानी सदा समदर्शी, ब्रह्म ज्ञानी की दृष्ट अमृत बरसी, ब्रह्म ज्ञानी बंधन ते मुक्ता, ब्रह्म ज्ञानी की निर्मल जुगता, ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान, ब्रह्म ज्ञानी एक ऊपर आस, ब्रह्म ज्ञानी का नहीं विनाश, ब्रह्म ज्ञानी कह गरीबी समाहा, ब्रह्म ज्ञानी पर उपकार उमाहा, ब्रह्म ज्ञानी कह नाही धंधा, ब्रह्म ज्ञानी ले ताफत बंधा, ब्रह्म ज्ञानी कह होय सो भला, ब्रह्म ज्ञानी सो फल फला, ब्रह्म ज्ञानी संग सगल उधार, नानक ब्रह्म ज्ञानी जपै सगल संसार, ब्रह्म ज्ञानी कह कै रंग, ब्रह्म ज्ञानी कह बसै प्रभ संग, ब्रह्म ज्ञानी कह नाम आधार, ब्रह्म ज्ञानी कह नाम प्रवार, ब्रह्म ज्ञानी सदा सद जागत, ब्रह्म ज्ञानी अहंग बुद्ध त्यागत, ब्रह्म ज्ञानी कह मन परमानंद, ब्रह्म ज्ञानी कह घर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संग हेता, ब्रह्म ज्ञानी कह होय अचिंत, ब्रह्म ज्ञानी का निर्मल मंत, ब्रह्म ज्ञानी जिस करे प्रभ आप, ब्रह्म ज्ञानी का बड़ प्रताप, ब्रह्म ज्ञानी का दरस बड़ भागी पाई है, ब्रह्म ज्ञानी कहो बल बल जाइए, ब्रह्म ज्ञानी कहो खोजै महेश्वर, नानक ब्रह्म ज्ञानी आप परमेश्वर, ब्रह्म ज्ञानी की कीमत नाहे, ब्रह्म ज्ञानी कहे सगल मन माहे, ब्रह्म ज्ञानी का कौन जाने भेद, ब्रह्म ज्ञानी को सदा आदेश, ब्रह्म ज्ञानी का कथया न जाय अध्याख्यर, ब्रह्म ज्ञानी सर्व का ठाकुर, ब्रह्म ज्ञानी की मित कौन बखाने, ब्रह्म ज्ञानी की गत ब्रह्म ज्ञानी जाने, ब्रह्म ज्ञानी का अंत न पार, नानक ब्रह्म ज्ञानी को सदा नमस्कार, ब्रह्म ज्ञानी सब सृष्ट का करता, ब्रह्म ज्ञानी साध जीव नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरख विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी श्लोक, उर तारे जो अंतर नाम, सर्व मैं पेख भगवान, निमक निमक ठाकुर नमस्कार, नानक ओ अपरस सगल निस्तार, अष्टपदी मिथ्या नाही रसना पारस, मन में प्रीत निरंजन दरस, परत्रय रूप न पेख नेत्र, साधकी टहल संत संग हेत, करन न सुने काहू की निंदा, सब ते जाने आपस को मंदा, गुर प्रसाद बिख्या पर हरे, मन की भाषना मन ते टरे, इंद्री जित पंच दोख ते रहत, नानक कूड मधे को ऐसा अपरस, बैसनो सो जिस ऊपर सो प्रसन्न, बिस्न की माया ते होए पिन, कर्म करत होवे निह कर्म, तिस वैष्णो का निर्मल धर्म, काहू काहू फल की इच्छा नहीं बाचे, केवल भगत कीर्तन संग राचे, मान तन अंतर सिमरन गोपाल, सब ऊपर होवत कृपाल, आप दृढ़ अवरा नाम जपावे, नानक ओ वैष्णो परम गत पावे, भगवती भगवंत भगत का रंग, सगल त्याग दुष्ट का संग, मान ते बिन सह सगला परम, कर पूजै सगल पार ब्रह्म, साध संग पापा मलक होवै, तिस भगवती की मत उत्तम होवै, भगवंत की टहल करे नित नीत, मान तन अर्पै बिसन परीत, हर के चरण हृदय बसावै, नानक ऐसा भगवती भगवंत को पावै, सो पंडित जो मन प्रबोधै, राम नाम आत्म में सोधै, राम नाम सार रस पीवै, उस पंडित कै उपदेश जग जीवै, हर की कथा हृदय बसावै, सो पंडित फिर जोन न आवै, वेद पुराण सिमरत बूझै मूल, सूखम में जानै असथूल, चहुवरना को दे उपदेश, नानक उस पंडित को सदा आदेश, बीज मंत्र सर्व को ज्ञान, चहुवरना में जपै को नाम, जो जो जपै तिस की गत होए, साध संग पावै जन कोए, कर कृपा अंतर उर तारै, पाशु प्रेत मुगद पाथर को तारै, सर्व रोग का औखद नाम, कल्याण रूप मंगल गुण गाम, काहू जुगत के तैना पाइय धर्म, नानक तिस मिले जिस लिखिया तुर कर्म, जिसकै मान पार ब्रह्म का निवास, तिसका नाम सत रामदास, आत्म राम तिस नदरी आया, दास दसंतन पाए तिन पाया, सदा निकट निकट हर जान, सो दास दरगै परवान, अपने दास को आप कृपा करे, तिस दास को सब सोजी पराए,
ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋਉ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਬਿਯੋਗ ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੈ ਸੋਈ ਫੁਨ ਹੋਗ ਪਸਰਿਓ ਆਪ ਹੋਏ ਅਨਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਿਨਾਸ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਦ ਅਨੇਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥ ਵਾਸੀ ਕਈ ਕੋਟ ਬਨ ਭ੍ਰਮੈ ਉਦਾਸੀ ਕਈ ਕੋਟ ਬੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬ ਕਾਬ ਵਿਚਾਰੈ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨਾ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਆਨੰਦ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨੇ ਕੋਰ ਕਈ ਕੋਟ ਪਰ ਦਰਬ ਕੋ ਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਵਾਓ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਾਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪ ਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਰ ਸੂਰ ਨਖਿਅਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਸ਼ਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸ ਉਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਬੇਦ ਪੁਰਾਣ ਸਿਮਰਤ ਅਰਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖਿਆ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰੈ ਸਭ ਹੂੰ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਹੁ ਜੋਨੀ ਫਿਰੈ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਘਾਲੈ ਥੱਕ ਪਾਹੇ ਕਈ ਕੋਟ ਕੀ ਧਨਵੰਤੋ ਕਈ ਕੋਟ ਮਾਇਆ ਮੈਂ ਚਿੰਤੋ ਜਹਿ ਜਹਿ ਭਾਣਾ ਤਹਿ ਤਹਿ ਰਾਖੇ ਨਾਨਕ ਸਭ ਕਿਛੁ ਪ੍ਰਭ ਕਹਿ ਹਾਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕਉ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਲਹਨ ਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਭਿਨਾਸ ਕਈ ਕੋਟ ਮੰਗੈ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀ ਨੋ ਵਿਸਥਾਰ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਇੱਕ ਓੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ ਤਾਕਾ ਅੰਤ ਨ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੈ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪੈ ਸਦ ਸਦ ਹੀ ਜੀਵੈ ਕਈ ਕੁਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਹੋਏ ਪਰਮੇਸ਼ਵਰ ਕੇ ਪਿਆਰੀ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਹਾਰਨ ਜਲ ਥਲ ਮਹੀਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨ ਮੈਂ ਥਾਪੋ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਾਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭ ਭਾਵੈ ਮਨੁਖ ਗਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ ਪ੍ਰਭ ਭਾਵੈ ਬਿਨ ਸਾਸਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਪਾਖੈ ਪ੍ਰਭ ਭਾਵੈ ਤਾਂ ਪਤਤ ਉਧਾਰੈ ਆਪ ਕਰੈ ਆਪਨ ਵਿਚਾਰੈ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੈ ਬਿਗਸੈ ਅੰਤਰਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਹੋ ਮਾਨੁਖ ਤੇ ਕਿਆ ਹੋਇਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸਕੇ ਹਾਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
ਅਨਜਾਨਤ ਬਿਖਿਆ ਮੈਂ ਰਚੈ, ਜੇ ਜਾਨਤ ਆਪਨ ਆਪ ਬਚੈ। ਭਰਮੇ ਭੂਲਾ ਦਹਿ ਦਿਸ ਧਾਵੈ, ਨਿਮਖ ਮਾਹੇ ਚਾਰ ਕੂੰਟ ਫਿਰੇ ਆਵੈ। ਕਰ ਕਿਰਪਾ ਜਿਸੇ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ। ਖਿਨ ਮੈਂ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਵਾਜ। ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ। ਜਾ ਕਉ ਆਪਣੀ ਕਰੈ ਬਖਸੀਸ, ਤਾ ਕਾ ਲੇਖਾ ਨਾ ਗਣੈ ਜਗਦੀਸ। ਜੀਉ ਪਿੰਡ ਸਭ ਤਿਸਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ਼। ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਪੜਾਈ। ਇਸਕਾ ਬਲ ਨਾਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ। ਆਗਿਆਕਾਰੀ ਬਪੁਰਾ ਜੀਉ, ਜੋ ਤਿਸ ਭਾਵੈ ਸੋਈ ਫੁਨ ਥੀਓ। ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੋਗ ਹਰਖ ਰੰਗ ਹਸੈ। ਕਬਹੂ ਨਿੰਦ ਚਿੰਦ ਬਿਵਹਾਰ, ਕਬਹੂ ਊਬ ਆਕਾਸ ਪਿਆਲ। ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾ ਬਣਹਾਰ। ਕਬਹੂ ਨਿਰਤ ਕਰੇ ਬਹੁ ਭਾਂਤ, ਕਬਹੂ ਸੋਏ ਰਹੇ ਦਿਨ ਰਾਤ। ਕਬਹੂ ਮਹਾਂਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋ ਤਰਵਾਲ। ਕਬਹੂ ਹੋਏ ਬਹਿ ਬਡ ਰਾਜਾ, ਕਬਹੂ ਭਿਖਾਰੀ ਨੀਚ ਕਾ ਸਾਜਾ। ਕਬਹੂ ਆਪ ਕੀਰਤ ਮੈਂ ਆਵੈ, ਕਬਹੂ ਭਲਾ ਭਲਾ ਕਹਾਵੈ। ਜਿਉ ਪ੍ਰਭ ਰਾਖੈ ਤਿਵ ਹੀ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ। ਕਬਹੂ ਹੋਏ ਪੰਡਤ ਕਰੇ ਬਖਿਆਨ, ਕਬਹੂ ਮੋਨ ਧਾਰੀ ਲਾਵੇ ਧਿਆਨ। ਕਬਹੂ ਤਟ ਤੀਰਥ ਇਸਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ। ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨੇਕ ਜੋਨ ਭਰਮੈ ਪਰਮੀਆ। ਨਾਨਾ ਰੂਪ ਜਿਉ ਸਵਾਂਗੀ ਦਿਖਾਵੇ, ਜਿਉ ਪ੍ਰਭ ਭਾਵੈ ਤਿਵੈ ਨਚਾਵੈ। ਜਿਉ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ। ਕਬਹੂ ਸਾਧ ਸੰਗਤ ਇਹੋ ਪਾਵੈ, ਉਸ ਅਸਥਾਨ ਤੇ ਬਾਹੁਰ ਨ ਆਵੈ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਬਿਨਾਸ਼। ਮਨ ਤਨ ਨਾਮ ਰਤੇ ਇਕ ਰੰਗ, ਸਦਾ ਵਸੈ ਪਾਰ ਬ੍ਰਹਮ ਕੈ ਸੰਗ। ਜਿਉ ਜਲ ਮੈਂ ਜਲ ਆਏ ਖਟਾਨ, ਤਿਉ ਜੋਤੀ ਸੰਗ ਜੋਤ ਸਮਾਨ। ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਾਧ ਕੁਰਬਾਨ। ਸਲੋਕ ਸੁਖੀ ਬਸੈ ਮਸਕੀਨੀਆਂ, ਆਪਨੇ ਵਾਰ ਤਲੇ। ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ। ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ। ਜੋ ਜਾਣੇ ਮੈਂ ਜੋਵਨਵੰਤ, ਸੋ ਹੋਵਤ ਬਿਸਟਾ ਕਾ ਜੰਤ। ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪਰਮਾਵੈ। ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਸ਼ ਸੰਗ ਨਾ ਜਾਵੈ। ਬਹੁ ਲਸ ਕਰ ਮਾਨੁਖ ਉਪਰ ਕਰੇ ਆਸ, ਪਲ ਭੀਤਰ ਤਾਕਾ ਹੋਏ ਬਿਨਾਸ਼। ਸਭ ਤੇ ਆਪ ਜਾਣੇ ਬਲਵੰਤ, ਖਿਨਮੈ ਹੋਏ ਜਾਏ ਪਰਸਮੰਤ। ਕਿਸੈ ਨਾ ਬਦੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗੈ ਪ੍ਰਵਾਨ। ਕੋਟ ਕਰਮ ਕਰੈ ਹੋਂ ਧਾਰੇ, ਸਰਮ ਪਾਉ ਵਾਏ ਸਗਲੇ ਬਿਰ ਥਾਰੇ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਅਨਕ ਜਤਨ ਕਰ ਆਤਮ ਨਿੰਦਰ ਵੈ, ਹਰ ਦਰਗਹਿ ਕਉ ਕੈਸੇ ਗਾਵੈ। ਆਪਸ ਕਉ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨ ਆਵੈ। ਸਰਬ ਕਿਰੇਨ ਜਾ ਕਾ ਮਨ ਹੋਏ, ਕਹੁ ਨਾਨਕ ਤਾ ਕੀ ਨਿਰਮਲ ਸੋਏ। ਜਬ ਲਗ ਜਾਣੈ ਮੁਝ ਤੇ ਕਸ਼ ਹੋਏ, ਤਬ ਇਸ ਕੋ ਸੁਖ ਨਾਹੀ ਕੋਏ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਬ ਜੋਨ ਮੈਂ ਫਿਰਤਾ। ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਹਿ ਚਲ ਨਾਹੀ ਚੀਤ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹਉ ਛੁਟੈ। ਸਹਿਸ ਖਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਅਨੇਕ ਭੋਗ ਬਿਖਿਆ ਕੀ ਕਰੈ, ਨਹਿ ਤ੍ਰਿਪਤ ਆਵੈ ਖਪ ਖਪ ਮਰੈ। ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਨਾਮ ਰੰਗ ਸਰਬ ਸੁਖ ਹੋਏ, ਬਡਭਾਗੀ ਕਿਸੇ ਪ੍ਰਾਪਤ ਹੋਏ। ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ। ਕਰਨ ਕਰਾਵਨ ਕਰਨੇ ਹਾਰ, ਇਸਕੇ ਹੱਥ ਕਹਾ ਵਿਚਾਰ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ। ਜੋ ਕੇਸ਼ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂੰ ਕੈ ਸੰਗ। ਬੂਝੈ ਦੇਖੈ ਕਰੈ ਬਵੇਕ, ਆਪੇ ਏਕ ਆਪੇ ਹੀ ਅਨੇਕ। ਮਰੈ ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ। ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ। ਆਪ ਕੀਨੋ ਆਪਣ ਵਿਸਥਾਰ, ਸਭ ਕਛ ਉਸ ਕਾ ਉਕਰਨੇ ਹਾਰ। ਉਸ ਤੇ ਭਿੰਨ ਕਹੋ ਕਿਛ ਹੋਏ, ਥਾਨ ਥਨੰਤਰ ਏ ਕੈ ਸੋਏ। ਆਪੋ ਨੇ ਚਲੇ ਤੋ ਆਪ ਕਰਨੇ ਹਾਰ, ਕੌਤਕ ਕਰੈ ਰੰਗ ਅਪਾਰ।
मन मह आप मन अपने माहे नानक कीमत कह न जाए। सत सत सत प्रभ स्वामी गुरप्रसाद किने वख्यानी। सच सच सच सब कीना कूट मधे किने बिरलै चीना। भला भला भला तेरा रूप अत सुंदर अपार अनूप। निर्मल निर्मल निर्मल तेरी बाणी घट घट सुनी। सरवण बखयानी पवित्र पवित्र पवित्र पुनीत। नाम जपै नानक मन प्रीत सलोक। संत सरन जो जन पर है सो जन उदरन हार। संत की निंदा नानका बहुर बहुर अवतार। अष्टपदी संत कै दुखन आर जाकट है। संत कै दुखन जमते नहीं छुटै। संत कै दुखन सुख सब जाए। संत कै दुखन नरक में पाए। संत कै दुखन मत होए मलीन। संत कै दुखन शोभा ते हीन। संत के हते कौ रखे न कोए। संत कै दुखन थान भ्रष्ट होए। संत कृपाल कृपा जे करै नानक संत संग निंदक भी तरै। संत के दुखन ते मुख भवै। संतन के दुखन काग ज्यों लवै। संतन के दुखन सर्प ज्योन पाए। संत कै दुखन तिरगद ज्योन किरमाए। संतन कै दुखन तृष्णा मै जलै। संत कै दुखन सब को शलै। संत कै दुखन तेज सब जाए। संत कै दुखन नीच नीचाए। संत दुखी का थाउ को नाहे। नानक संत भावै ता होए पिहि गत पाए। संत का निंदक महा अतताई। संत का निंदक खिन टेकन न पाई। संत का निंदक महा हत्यारा। संत का निंदक परमेश्वर मारा। संत का निंदक राज तेहीन। संत का निंदक दुखिया अर दीन। संत के निंदक को सर्व रोग। संत के निंदक को सदा बिजोग। संत की निंदा दुख मैं दुख। नानक संत भावै ता उसका भी होए मोख। संत का दुखी सदा अपवित। संत का दुखी किसे का नहीं मित। संत के दुखी को डान लागै। संत के दुखी को सब त्यागै। संत का दुखी महा अहंकारी। संत का दुखी सदा बिकारी। संत का दुखी जन्मै मरै। संत की दुख ना सुख ते टरै। संत के दुखी को नाही ठाओ। नानक संत भावै ता लय मिलाए। संत का दुखी अद बीच ते टूटै। संत का दुखी कितै काज ना पहुँचै। संत के दुखी को ध्यान प्रमाइयै। संत का दुखी उजड़ पाइयै। संत का दुखी अंतर ते थोथा ज्यों सास बिना मृत की लोथा। संत के दुखी की जड़ किश नाहे आपन बीज आपे ही खाहे। संत के दुखी को अवरना रखन हार। नानक संत भावै ता लै उबार। संत का दुखी इउं बिल लाए ज्यों जल बिहून मछली तड़ फड़ाए। संत का दुखी भूखा नहीं राजै ज्यों पावक ईधन नहीं तरपै। संत का दुखी छुटै अकेला ज्यों बुआड़ के तिल खेत माहे दुहेला। संत का दुखी धर्म ते रहत। संत का दुखी सद मिथ्या कहत। किरत निंदक का तुर ही पया नानक ज्योतिष पावै सोई थिया। संत का दुखी बिगड़ रूप होए जाए। संत के दुखी को दरगाह मिले सजाए। संत का दुखी सदा सहकाइय। संत का दुखी ना मरै ना जीवाइय। संत के दुखी की पूजै ना आसा। संत का दुखी उठ चलै निराशा। संत कै दुख न त्रष्टै कोए जैसा पावै तैसा कोई होए। पया किरत न मिटै कोए नानक जाने सच्चा सोए। सब घाट तिस कियो करने हार। सदा सदा तिस को नमस्कार। प्रभ की उस्तत करो दिन रात। तिसे त्यावहु सास गिरास। सब कछ वरतै तिसका किया जैसा करे तैसा को थिया। अपना खेल आप करने हार। दूसर कौन कहे विचार। जिसनु कृपा करे तिसो अपन नाम दे बड़पागी। नानक जन से सलोक। तजो सियानप सुरजनो सिमरो हर हर राय। एक आस हर मन रखो नानक दुख परम पौ जाए। अष्टपदी मानुख की टेक बिरथी सब जान। देवन को एक है भगवान। जिसके दिए रहे अघाए बहुर ना तृष्णा लग आए। मारे रख है को आप मानुख कह किशना ही हाथ। तिसका हुक्म बूझ सुख होए। तिसका नाम रख कंठ परोए। सिमर सिमर सिमर प्रभ सोए नानक बिघन न लागै कोए। कुस्तत मन में कर निरंकार। कर मन मेरे सत व्यवहार। निर्मल रसना अमृत पियो सदा सुहेला कर लह जियो। नैनो पेख ठाकुर का रंग साध संग बिन सह सब संग। चरण चलो मार्ग गोबिंद मिटै पाप जपिए हर बिंद। कर हर कर्म सरवण हर कथा हर दरगह नानक ऊजल मथा। बटभागी ते जन जग माहे सदा सदा हर के गुण गाहे। राम नाम जो करे विचार से तनवंत गने संसार।
मान तन मुख बोले हर मुखी सदा सदा जन होते सुखी एको एक एक पछाने एत ओत कियो सो जी जाने नाम संग जिसका मन मानिया नानक तिन है निरंजन जानिया गुरु प्रसाद आपन आप सुजै तिसकी जानो तृष्णा बुझै साध संग हर हर जस कहत सर्व रोग त्यो हर जन रहत आन दिन कीर्तन केवल बख्यान ग्रस्त मैं सोई निर्वाण एक ऊपर जिस जन की आसा तिसकी कटिया जम की फासा पार ब्रह्म की जिस मन भूख नानक तिसै न लागे दुख जिस कौ हर प्रभ मन चित आवै सो संत सुहेला नहीं डुलावै जिस प्रभ अपना कृपा करै सो सेवक कहो किस ते डरै जैसा सतैसा दृष्टाया अपने कार्य मैं आप समाया सोदत सोदत सोदत सीजिया गुरु प्रसाद तत सब बूजिया जब देखो तब सब किश मूल नानक सो सुखम सोई असूल नह किश जन्मै नह किश मरै आपन चलै तो आप ही करै आवन जावन दृष्ट आन दृष्ट आज्ञाकारी तारी सब श्रेष्ठ आपे आप सगल में आप अनक जुगत राच थाप थाप अभिनाशी नाही किश खंड धारण धार हो ब्रह्मांड अलख अपेव पुरख परताप आप जपाए द नानक जाप जिन प्रभ जाता सो सुभावंत सगल संसार उदरहे तिन मंत प्रभ के सेवक सगल उदाहरण प्रभ के सेवक दुख बिसारण आपे मेल लय कृपाल गुरु का शब्द जप पय निहाल उनकी सेवा सोई लागे जिसनु कृपा करे बड भागे नाम जपत पावै विश्राम नानक तिन पुरख कहो उत्तम करमान जो किश करै सो प्रभ कै रंग सदा सदा बसै हर संग सह सुभाए होवै सो होए करणे हर पछाणै सोए प्रभ का किया जन मीठ लगाना जैसा सा तैसा दृष्टाना जिस ते उपजे तिस माहि समाए ओए सुख निदान उन्हु बन आए आपस को आप दीनो मान नानक प्रभ जन एको जान श्लोक सर्ब कला भरपूर प्रभ बिरथा जन नहार जाकै सिमरन उदरी है नानक तिस बलहार अष्टपदी टूटी गांडन हार गोपाल सर्व जिया आपे प्रतपाल सगल की चिंता जिस मन माहे तिस्ते बिरथा कोई नाहे रे मन मेरे सदा हर जाप अविनाशी प्रभ आपे आप आपन किया कशु न होए जे सो प्राणी लोचै कोए तिस बिन नाही तेरे किश काम गत नानक जप एक हर नाम रूपवंत होए नाही मोह है प्रभ की जोत सगल घाट सो है तनवंता होए क्या को गर्भ है जा सब किश तिसका दिया दर्भ है अत सूरा जे को कहावै प्रभ की कला बिना कहतावै जे को होए बहे दातार तिस देन हार जाने गावार जिस गुर प्रसाद टूटे हो रोग नानक सो जान सदा अरोग ज्यों मंदर को थामे थमन त्यों गुर का शब्द मनै अस थमन ज्यों पाखाण नाव चाड़ तरै प्राणी गुर चरण लगत ने सुतरै ज्यों अंधकार दीपक प्रकाश गुरु दर्शन देख मन होए बिगास ज्यों महाउद्यान में मार्ग पावे त्यों साधु संग मेल ज्योत प्रगटावै तिन संतन की बाशो तूर नानक की हर लोचा पूर मन मूर्ख काहे बिल लाइये पुरब लेखे का लिखिया पाइये दुख सुख प्रभ देवन हार अवर त्याग तू तिसै चितार ज्यो का शुकर है सोई सुख मान भूला काहे फिरिया जान कौन बस्त आई तेरे संग लपट रहे ओ रस लोभी पतंग राम नाम जप हिरदे माहे नानक पात से ती घर जाहे जिस वखर कौ लैन तू आया राम नाम संतन घर पाया ताज अभिमान लिहो मन मोल राम नाम हिरदे मैं तोल लाद के बसंत संचाल अवर त्याग बिखिया जंजाल धन धन कहे सब कोय मुख उजल हर दरगह सोए एहो वापार विरला वापार है नानक ताके सद बलहार है चरण साध के धोए धोए पियो अर्प साध कहो अपना जियो साध की धूर करो इनान साधु उपर जाइये कुर्बान साध सेवा वडभागी पाई है साध संग हर कीर्तन गाई है अनक बिघन ते साधु रख है हर गुण गाए अमृत रस चाख है ओट गही संत है दर आया सर्व सुख नानक तेह पाया मेरतक कौ जीवल नहार भूखे कौ देवत आधार सर्व निधान जाति दृष्टि माहे पुरब लेखे का लहना पाहे सब किश तिसका ओ करने जोग तिस बिन दूसर हुआ न होग जप जान सदा सदा दिन रहनी सब ते ऊच निर्मल एह करनी कर कृपा जिसको नाम दिया नानक सो जान निर्मल थिया
ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਣੀਐ ਤੇ ਹੁਲੋਏ, ਜਾ ਕੈ ਹਿਰਦੈ ਏਕੋ ਹੋਏ। ਸੱਚ ਕਰਨੀ ਸੱਚ ਤਾ ਕੀ ਰਹਿਤ, ਸੱਚ ਹਿਰਦੈ ਸਤਮੁਖ ਕਹਿਤ, ਸੱਚੀ ਦ੍ਰਿਸ਼ਟ ਸੱਚਾ ਆਕਾਰ, ਸੱਚ ਵਰਤੈ ਸੱਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਸਲੋਕ ਰੂਪ ਨ ਰੇਖ ਨ ਰੰਗ ਕਿਛੁ, ਤ੍ਰੇਹੁ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮੈਂ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ, ਤਿਸਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ। ਆਪੇ ਬੀ ਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸੰਦ, ਸਾਧ ਤੇਰੇ ਕੀ ਚਰਣੀ ਪਾਓ, ਨਾਨਕ ਕੈ ਮਾਨ ਇਹੋ ਅਨਰਾਉ, ਮਨ ਸਾ ਪੂਰਨ ਸਰਣਾ ਜੋਗ, ਜੋ ਕਰਪਾਇਆ ਸੋਈ ਹੋਗ, ਹਰਨ ਭਰਨ ਜਾਂ ਕਾਨੇ ਤਰਫੋਰ, ਤਿਸਕਾ ਮੰਤਰ ਨਾ ਜਾਣੈ ਹੋਰ, ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ, ਸੁਣੀਏ ਘਰ ਤਾਕੈ ਰਾਜ ਮਹਿ ਰਾਜ, ਜੋਗ ਮਹਿ ਜੋਗੀ, ਤਪ ਮੈਂ ਤਪੀ ਸੁਰਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤਾ ਹੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ, ਜਾ ਕੀ ਲੀਲਾ ਕੀ ਮੇ ਤਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੈ ਭੂਤ, ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੈ ਸੇ, ਤੇਹ ਗੁਣ ਮੈਂ ਜਾਕੋ ਪਰਮਾਏ, ਜਨਮ ਮਰੈ ਫਿਰਾਵੈ ਜਾਏ, ਕੂਚ ਨੀਚ ਤਿਸਕੀ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਭੇਖ ਕਰੈ ਇਕ ਰੰਗ, ਨਾਨਾ ਬਿਦ ਕੀ ਨੋ ਬਿਸਥਾਰ, ਪ੍ਰਭ ਅਭਿਨਾਸੀ ਏਕ ਓਂਕਾਰ, ਨਾਨਾ ਚਾਲੇ ਤਕਰੇ ਖਿਨ ਮਾਹੇ, ਪੂਰ ਰਹਿਓ ਪੂਰਨ ਸਭ ਠਾਏ, ਨਾਨਾ ਵੇਦ ਕਰ ਬਨਤ ਬਨਾਈ, ਆਪਣੀ ਕੀਮਤ ਆਪੇ ਪਾਈ, ਸਭ ਘਾਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੈ ਸੰਗ ਉਦਰੇ ਸੁਨ ਸਰਵਣ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ, ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਾਨ ਜਾ ਕੈ ਹਿਰਦੈ ਪ੍ਰਵੇਸ਼, ਸਤ ਨਿਰਤ ਬੂਝੈ ਜੇ ਕੋਇ, ਨਾਮ ਜਪਤ ਤਾਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੇ ਕੀਆ, ਨਾਨਕ ਜੋ ਤਿਸ ਭਾਵੈ ਸੋਏ ਸੋ ਵਰਤੀਆ, ਬਿਸਮਨ ਬਿਸਮ ਪਹੇ ਬਿਸਮਾਦ, ਜਿਨ ਬੂਜਿਆ ਤਿਸ ਆਇਆ ਸਵਾਦ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਓਏ ਦਾਤੇ ਦੁਖ ਘਟਨ ਹਾਰ, ਜਾ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੋਵਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦ ਸੱਚ ਜੁਗਾਦ ਸੱਚ, ਹੈ ਭੇ ਸੱਚ ਨਾਨਕ ਹੋਸੀ ਭੇ ਸੱਚ, ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਧਿਆਵਣ ਹਾਰ, ਆਪ ਸਤ ਸਤ ਸਭ ਤਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜਸ ਸੁਨਤਾ, ਬੁਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ, ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ, ਬਸਤ ਮਾਹੇ ਲੇ ਬਸਤ ਗਡਾਈ, ਤਾਕੋ ਭਿੰਨ ਨਾ ਕਹਿਣਾ ਜਾਈ,
ਬੂਝੇ ਬੂਝਣਹਾਰ ਬਬੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਹੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਨ ਹਾਰਾ ਸੇਵਕ ਹੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾ ਸਾ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰੱਖੈ ਆਪਣੇ ਦਾਸ ਕਉ ਤੇ ਵਡਾਈ ਆਪਣੇ ਸੇਵਕ ਕਉ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖੈ ਤਾਂ ਕਿ ਗਤ ਮਿਤ ਕੋਈ ਨਾ ਲਖੈ ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨੇਕੀ ਘੇਰੇ

ਧੰਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਧਨ ਨਾਮੇ ਨਾਮ ਸਮਾਨੇ ਉਠਤ ਬੈਠਤ ਸੁਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜਿਹਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੈ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਣੋ ਆਠ ਪਹਿਰ ਪ੍ਰਭ ਬਸੈ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਨ ਤਨ ਆਪਣਾ ਤਿਨ ਜਾਣ ਦੇ ਜਿਨ ਜਾਨ ਆਪਣਾ ਪ੍ਰਭੂ ਪਛਾਤਾ ਸੋ ਜਾਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੇ ਦਰਸ ਸਭ ਪਾਪ ਮਿਟਾਵੈ ਆਵਰ ਸਿਆਨਪ ਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕਹਿ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਬੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹ ਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਨ ਜਨ ਮਹਿ ਪਾਰ ਬ੍ਰਹਮ ਏਕ ਆਪ ਨਹੀ ਕਛ ਪਰਮ ਸਹਿ ਸਿਆਣਪ ਲਇਆ ਨਾ ਜਾਈਏ ਨਾਨਕ ਐਸਾ ਗੁਰ ਬਡ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਾ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾ ਕਾ ਮੰਤ੍ਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੈ ਤਿਸ ਲਏ ਮਿਲਾਏ ਜਿਹਾ ਏਕ ਉਸਤਤ ਅਨੇਕ ਸਤਿਪੁਰਖ ਪੂਰਨ ਬਬੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਕੀ ਕੀਮਤ ਕਿਨੇ ਨਾ ਪਾਈ ਅਨੇਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ ਜਾ ਕੈ ਮਨ ਪ੍ਰਗਟੇ ਗੁਣ ਤਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰੱਖੈ ਹਰ ਹਰ ਏਕੋ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ ਤਪਤ ਮਾਹੇ ਠੰਡ ਵਰਤਾਈ ਆਨੰਦ ਪਹਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੂਕਾ ਨਿਰਭਉ ਹੋਏ ਬਸੇ ਸਗਲ ਬਿਆਦ ਮਨ ਤੇ ਖੈ ਨਸੇ ਜਿਸ ਕਾ ਸਾਥ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੂਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰ ਬਿਨ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ ਸਵਾਦ ਕਹਿ ਸੰਗ ਰਚ ਰਚਨਾ ਆਪਣੀ ਕਲ ਤਾਰੀ ਅਨਕ ਬਾਰ ਨਾਨਕ ਬਲਹਾਰੀ ਸਲੋਕ
साथ न चले बिन भजन बिख्या सगली शार हर हर नाम कमावना नानक एहो तन सार अष्टपदी संत जना मिल करहो विचार एक सिमर नाम

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸੁਸਿਆਣਪਾ ਲਖ ਹੋਹੇ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੀ ਪੁੱਜੈ ਤਾਂ ਹਉਮੈ ਕਹਿ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਕਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਕੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵੇ ਪ੍ਰਵਾਹੁ ਸਾਚਾ ਸਾਹਿਬ ਸਚ ਨਾਏ ਭਾਖਿਆ ਭਉ ਅਪਾਰ ਆਖਹਿ ਮੰਗਹਿ ਦੇਹੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ ਮੂੰਹਾਂ ਕੇ ਬੋਲਣ ਬੋਲੀ ਹੈ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸੁਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰੀਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾਂ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾਂ ਜੀਤ ਸੁਭਾਵਾ ਵਿਣ ਭਾਣੀ ਕੇ ਨਾਏ ਕਰੀ ਜੀਤੀ ਸਿਰ ਠੁਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਚਗਲੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇ ਹਾ ਕੋਏ ਨ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸਨਾਨ
ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸਿੱਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹੂ, ਸੁਣਿਆ ਹੱਥ ਵੈ ਸਗਾਹੂ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾ ਨ ਖਾਏ, ਮੰਨੈ ਜਮ ਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤਸਿਉ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੂਖ ਦੁਆਰ, ਮੰਨੈ ਪਰਵਾਰ ਐਸਾ ਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰ ਗਹਿਮਾਨ, ਪੰਚੇ ਸੋਹਹਿ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੜੀ ਕਲਾਮ, ਇਹੋ ਲੇਖਾ ਲਿਖ ਜਾਣੇ ਕੋਈ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸੁਆਲਿਓ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਇੱਕੋ ਕੁਆਓ, ਤਿਸਤੇ ਹੋਏ ਲਖ ਦਰੀਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੂਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੀ ਜੋਰ, ਅਸੰਖ ਗਲ ਵਡ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਹੀ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਭਖ ਖਾਹੀ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨੇ ਲਿਖੇ ਤਿਸ ਸਿਰ ਨਾਹੀ, ਜਿਵ ਫਰਮਾਏ ਤਿਵ ਤਿਪਾਹੀ, ਜੀਤਾ ਕੀਤਾ ਤੇਤਾ ਨਾਉ, ਵਿਣਦਾ ਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸਖੇਹੇ, ਮੂਤ ਫਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਣਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਓ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਾ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਛਾਓ,
कवन सुवेला वक्त कवन कवन थित कवन वार कवन सिरुति माहु कवन जितु हुआ आकार वेण न पाया पंडती जे हुए लेख पुराण वक्त न पायो का दिया जे लिखन लेख कुरान थित वार न जोगी जाने रुत माहु न कोई जा करता सिर ठीक हो साजे आपे जाने सोई क्यों करे आखा क्यों साला ही क्यों वरनी क्यों जाना नानक आखन सबको आख्या एक दू एक सियाना वड्डा साहिब वड्डी नाई कीता जा कहू है नानक जी को आप जाने अगे गया न सो है पाताला पाताल लख आगासा आगास ओढ़ कोढ़ कपाल तके वेद कह निकवात सहस ठारह कैनक ते बासलु एक धात लिखा हुए त लिखी है लिखा हुए विनाश नानक वड्डा आखी आपे जाने आप साला ही साला ही ती सुरत न पाईया नदियां तै वाह पवै समुंद न जानी है समुंद सह सुल्तान गिरहा सेती माल तन कीड़ी तुल न होवनी जे तिस मनु न विस रहे अंत न सिफती कह न अंत अंत न करण दे न अंत अंत न वेखण सुन न अंत अंत न जापै क्या मन मंत अंत न जापै कीता आकार अंत न जापै पारावार अंत कारण केते बिल लाहे ताके अंत न पाए जाहे इव अंत न जाने कोए बहुता कहिए बहुता हुए वड्डा साहेब ऊचा था ऊचे उपर ऊचा नाओ एवड ऊचा हुए कोए तिस ऊचे को जाने सोए जेवड़ आप जाने आप आप नानक नदरी करमी दात बहुता कर्म लिखिया न जाए वड्डा दाता तिल न तमाए केते मंगह जो दपार केतिया गणत नहीं विचार केते खप तुटह वेकार केते लै लै मुकर पाहे केते मूर्ख खाही खाहे केत्या दुख भूख सदमार ए पेदा तेरी दातार बंद कलासी भाण होए हो राख न सकै कोए जे को खाए के आखण पाए उह जाने जितिया मुँह खाए आपे जाने आपे दे आखे से पेके के जिसनु बख्शे शिवसा लाहा नानक पातशाही पातशाहो अमूल गुण अमूल व्यापार अमूल व्यापारी अमूल भंडार अमूल आवह अमूल लै जाहे अमूल पाए अमूला समाहे अमूल धर्म अमूल दीवान अमूल तुल अमूल परवान अमूल बख्शीस अमूल निशान अमूल कर्म अमूल फुरमान अमूलो मुला क्या न जाए आख आख रहे लिवलाय आख वेद पाठ पुराण आख पढ़े करह वख्यान आख बरमे आख इंद आख गोपी तै गोविंद आख ईसर आख सिद्ध आख केते कीते बुद्ध आख दानव आख देव आख सुर नर मुंजन सेव किते आख आखण पाहे किते कह कह उठ उठ जाहे ते किते होर करे ताक न सकै के जीवड़ भावै तेवड़ हुए नानक जाने साचा सोए जी को आख बोल विगाड़ ता लिखिए सिर गावारा गावार सो दर की हा सो घर की हा जित वै सर्ब संभाले वाचे नाद अनेक संखा केते वावन हारे केते राग परिस्यो कहियन केते गावन हारे गावै तुहनू पौन पानी बैसंतर गावै राजा धर्म द्वारे गावै चित गुप्त लिख जाने लिख लिख धर्म विचारे गावै ईश्वर वर्मा देवी सोहन सदा सुवारे गाव है इंद्रेंद आसन बैठे देवते आदर नाली गाव है सिद्ध समाधि अंदर गावन साध विचारे गावन जति सती संतोखी गाव है वीर करारे गावन पंडित पढ़न रखी सर जुग जुग वेदा नाले गाव है मोहनिया मन मोहन सुरगा मच प्याले गावन रत्न उपाए तेरे अड़सठ तीर्थ नाले गावह जोत महाबल सूरा गावह खानी चारे गावह खंड मंडल वर पंडा कर कर रखे तारे से तुदनु गावह जो तुद पावन रते तेरे भगत रसाले होर केते गावन से मैं चित नावन नान क्या विचारे सोई सोई सदा सच साहिब सचा सची नाई है पीहो सी जाए न जासी रचना जिन रचाई रंगी रंगी भाती कर कर जिन सी माया जिन उपाई
ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ਼ਟੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤਸ਼ਾਹਿਬ ਨਾਨਕ ਰਹਿ ਨਰ ਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਤਿਸੈ ਆਦੇਸ਼ ਆਦਨ ਈਲਨ ਆਦਨ ਆਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਕਟ ਕਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਤ ਸੁਦਇਆ ਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾ ਵਹਿ ਲੇਖੇ ਆਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦਨ ਈਲਨ ਆਦਨ ਆਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀ ਬਾਨੂ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨੁ ਉਹ ਵੇਖੈ ਉਨਾ ਨਦਰ ਨਾਇਆ ਵੈ ਬਹੁਤਾ ਇਹੋ ਵਿਡਾਨ ਆਦੇਸ਼ ਤਿਸੈ ਆਦੇਸ਼ ਆਦਨ ਈਲ ਨਾਦਨ ਆਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੁਗ ਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦਨ ਈਲ ਨਾਦਨ ਆਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਬ ਲਖ ਹੋਏ ਲਖ ਹੋਵੈ ਲਖ ਵੀਸ ਲਖ ਲਖ ਗੇੜਾ ਆਖੀ ਹੈ ਇਕ ਨਾਮ ਜਗਦੀਸ਼ ਏ ਤਰਾਹੇ ਪਤ ਪਵੜੀਆਂ ਚੜੀਆ ਹੋਏ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਤਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਰ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ਼ ਕਿਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ਼ ਕਿਤੇ ਇੰਦ ਚੰਦ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ਼ ਕਿਤੇ ਦੇਵਦਨ ਮੁਨ ਕਿਤੇ ਕਿਤੇ ਰਤਨ ਸਮੁੰਦ ਕਿਤੀਆ ਖਾਣੀ ਕਿਤੀਆ ਬਾਣੀ ਕਿਤੇ ਪਾਤ ਨਰਿੰਦ ਕਿਤੀਆਂ ਸੁਰਤੀ ਸੇਵਕ ਕਿਤੇ ਨਾਨਕ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾ ਕਥਿਆ ਨਾ ਜਾਹੀ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿਰਾਮ ਰਿਹਾ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਅਨੰਤ ਤਿੱਥੈ ਲੋ ਲੋ ਆਕਾਰ ਜਿਵ ਜਿ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨ ਨ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਾਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ
ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਤ ਪ੍ਰਸਾਦ ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹ। ਹਾ ਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋ ਜਿਤਹੀ ਜੈ ਕੋਟ ਇੰਦਰ ਇੰਦਰਾਨ ਸਾਹੀ ਸਾਹਨ ਗਨੀ ਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤਿਨ ਕਹਿਤ ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆ ਚੰਦ ਨਮਸਤੁੰਗ ਅਕਾਲੇ ਨਮਸਤੁੰਗ ਕਿਰਪਾਲੇ ਨਮਸਤੁੰਗ ਰੂਪੇ ਨਮਸਤੁੰਗ ਅਨੂਪੇ ਨਮਸਤੁੰਗ ਭੇਕੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਅਗਾਧੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੁਵੇਖੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਅਰੰਗੇ ਨਮਸਤੰਗ ਅਪੰਗੇ ਨਮਸਤੰਗ ਅਗਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਸਤਜਬੇ ਅਦੇਸੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਚੰਦ ਤੁਐ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਦੇਹ ਹੈ ਅਭੇਹ ਹੈ ਅਜੀਤ ਹੈ ਅਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਣ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਝੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਧੰਧ ਹੈ ਅਬੰਦ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰੇਕ ਹੈ ਭੁਜੰਗ ਪ੍ਰਿਆ ਚੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ
पर भंगी परमाथी समस्ती बेभूते कलंक अंग बिना ने कलंकी स्वरूपे नमो राज राजे सं परम रूपे नमो जोग जोगे सं परम सिद्धे नमो राज राजे सं परम वृद्धे नमो शस्त्र पाणी नमो वस्त्र माणी नमो परम ज्ञाता नमो लोक माता अपेखी अपरमी अपोगी अपुगते नमो जोग जुगे स्वरंग परम जुगते नमो नित नारायण क्रूर कर्मे नमो प्रेत परे देवे सुधर्मे नमो रोग हरता नमो राग रूपे नमो साह साहंग नमो पूप पूपे नमो दान दाने नमो मान बाले नमो रोग रोगे नमस्तंगि सनानंग नमो मंत्र मंत्रंग नमो जंत्र जंत्रंग नमो इष्ट इष्टे नमो तंत्र तंत्रंग सदा सचिदानंद सर्वंग परनासी अनूपे अरूपे समस्तुल निवासी सदा सिद्धदा बुद्धदा वृद्ध कर्ता अदो उर्ध अर्धंग अगंग ओघहर्ता परम परम परमेश्वरंग प्रोच पालंग सदा सर्वदा सिद्धदाता दयालंग अचेदी अपेदी अनामंग कामंग समस्तो पराधी समस्तस्तामंग तेरा चोर चाचरी चंद जले हैं थले हैं अपीत हैं अपे हैं प्रभु हैं अजू हैं आदेश हैं अपेश हैं भुजंग प्रयाचंद अगाधे अबाधे अनंदी स्वरूपे नमो सर्वमान्ये समस्ती निदाने नमस्तुंग निर्णाते नमस्तुंग परमाते नमस्तुंग गंजे नमस्तुंग पंजे नमस्तुंग काले नमस्तुंग पाले नमो सर्वदेशे नमो सर्वपेशे नमो राज राजे नमो साज साजे नमो साहे नमो माह माहे नमो गीत गीते नमो प्रीत प्रीते नमो रोख रोके नमो शोक शोके नमो सर्व रोगे नमो सर्व भोगे नमो सर्व जीतंग नमो सर्व प्रीतंग नमो सर्व ज्ञानंग नमो परमतानंग नमो सर्व मंत्रंग नमो सर्व जंत्रंग नमो सर्व दृश्यंग नमो सर्व कृष्ण नमो सर्वरंगे त्रिपंगे अनंगे नमो जीव जीवंग नमो बीज बीजे अकिजे अपिजे समस्तं प्रसिजे कृपालं स्वरूपे कुकर्मं प्रणासी सदा सर्वदारिद सिद्धंग निवासी चरपट छंत्व प्रसाद अमृत कर्मे अमृत धर्मे अकल जोगे अचल भोगे अचल राजे अटल साजे अकल धर्मंग अलख कर्मंग सर्वंग दाता सर्वंग ज्ञाता सर्वंग पाने सर्वंग माने सर्वंग प्राण सर्वंग त्राण सर्वंग भुगता सर्वंग जुगता सर्वंग देवंग सर्वंग पेवंग सर्वंग काले सर्वंग पाले रुआल छंत्व प्रसाद आद रूप अनाद मूर्त जौन पुरख अपार सर्वान त्रिमान देव पेवाद उदार सर्व पालक सर्व कालक सर्व कोपन काल जतर तत्र विराज ही अवतूत रूप रिसाल नाम ठाम न जात जाकर रूप रंग न रेख आद पुरख उदार मूर्त जौ नाद अशेख देश और न पेश जाकर रूप रेख न राग जतर तत्र दिशा विशा हुए फैलु अनुराग नाम काम वहीन पेखत ताम हूं नह जाहे सर्व मान सर्वत्र मान सदैव मान तथा एक मूर्त अनेक दर्शन कीन रूप अनेक खेल खेल खेल खेल अनंत को फिर एक देव पेव न जा नहीं जे वेद और कतेब रूप रंग न जात पासो जाने के जेब तात मात न जात जाकर जन मरण वहीन चक्र बकर फिरे चतर चकमा नहीं पुरतीन लोक चौदह के विकह जग जापी जे जाप आदेवनाद मूर्थाप्य सब जिताप परम रूप पुनीत मूर्त पूर्ण पुरख अपार सर्व विश्व रचे सुयम पाव गढ़ न पंजन हार कालहीन कला संयुक्त काल पुरख देश धर्म ताम सो परम रहत अभूत लख अपेश अंग राग न रंग जाक जात पात न नाम गर्भ गंजन दुष्ट पंजन मुख दाय काम आप रूप अमीग अनुष्ट एक पुरख अवतूत गर्भ गंजन सर्व पंजन आद रूप सूत अंगहीन अपंग नातम एक पुरख पारु सर्व लायक सर्व कायक सर्व को प्रतपारु सर्व गंता सर्व हंता सर्व तेन पेख सर्व शास्त्र न जा नहीं जे रूप रंग रेक परम वेद प्राण जा कह नेत भागत नित कोट सिमृत प्राण शास्त्र नया वही वह चित मत पार चंत्व प्रसाद गुणगन उदार महिमा अपार आसन अपांग उपमान अंगन पो प्रकाश निस्दिन अनासाजन बाहु साहन साहु राजन राज पानन पान
देवान देव उपमा महान इंद्रान इंद्र बालान बाल रंकान रंक कालान काल अनपूत अंग आबा अपांग गतमित अपार गुणगन उदार मुनगन परनाम निरपय निकाम।

ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਚਾਂਦਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀ ਸਹਿ ਅਧਿਸ਼ਹਿ ਅਦ੍ਰਿਸ਼ਹਿ ਅਕ੍ਰਿਸ਼ਹਿ ਭਗਵਤੀ ਚੰਤਵਾ ਪ੍ਰਸਾਦ ਕਥਤੇ ਕਿਆ ਚਿਜ ਦੇਸੈ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿਤ ਸੁਕੈ ਕਿ ਅਵਧੂਤ ਵਰਣੈ ਕਿ ਬਿਭੂਤ ਕਰਨੈ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿਆ ਸੋਕ ਵਰਣੈ ਕਿ ਸਰਬਾ ਭਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤ੍ਰੰਗ ਛਤਰੀ ਹੈ ਕਿ ਵਰਮੰਗ ਸਰੂਪੈ ਕਿ ਅਨੁਭਉ ਅਨੂਪੈ ਕਿ ਆਦਿ ਅਦੇਵੈ ਕਿ ਆਪੁ ਅਭੇਵੈ ਕਿ ਚਿਤ੍ਰੰਗ ਬਹੀਨੈ ਕਿ ਕੈ ਅਧੀਨੈ ਕਿ ਰੁਜੀ ਰਜਾ ਕੈ ਰਹੀ ਮੈਂ ਰਿਹਾ ਕੈ ਕਿ ਪਾਕ ਬਿਆਵੈ ਕਿ ਗੈਬੁਲ ਗੈਵੈ ਕਿ ਫੁਲ ਗੁਨਾਹ ਕਿ ਸਾਹਨ ਸਾਹ ਕਿ ਕਾਰਨ ਕੁਨਿੰਦ ਹੈ ਕਿ ਰੋਜ਼ੀ ਰਿਹੰਦ ਹੈ ਕਿ ਰਾਜਕ ਰਹੀ ਮੈਂ ਕਿ ਕਰਮੰਗ ਕਰੀ ਮੈਂ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਭਾਉਣ ਹੈ ਕਿ ਸਰਵਤਰ ਦਿਸੈ ਕਿ ਸਰਵਤਰ ਭੇਸੈ ਕਿ ਸਰਵਤਰ ਰਾਜੈ ਕਿ ਸਰਵਤਰ ਸਾਜੈ ਕਿ ਸਰਵਤਰ ਦੀਨੈ ਕਿ ਸਰਵਤਰ ਲੀਨੈ ਕਿ ਸਰਵਤਰ ਜਾਹੂ ਕਿ ਸਰਵਤਰ ਭਾਹੂ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਕਾਲ ਲੈ ਕਿ ਸਰਵਤਰ ਪਾਲੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜੈ ਕਿ ਸਰਵਤਰ ਰਾਜੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਮਾਨਿਆ ਸਦੈਵ ਪ੍ਰਧਾਨਿਆ ਕਿ ਸਰਵਤਰ ਜਾਪਿਆ ਕਿ ਸਰਵਤਰ ਤਾਪਿਆ ਕਿ ਸਰਵਤਰ ਭਾਨੈ ਕਿ ਸਰਵਤਰ ਮਾਨੈ ਕਿ ਸਰਵਤਰ ਇੰਦ੍ਰੈ ਕਿ ਸਰਵਤਰ ਚੰਦ੍ਰੈ ਕਿ ਸਰਵੰਗ ਕਲੀ ਮੈਂ ਕਿ ਪਰਮੰਗ ਫਹੀ ਮੈਂ ਕਿ ਆਕਲ ਅਲਾ ਮੈਂ ਕਿ ਸਾਹਿਬ ਕਲਾ ਮੈਂ ਕਿ ਹੁਸਨ ਅਲ ਵਜੂ ਹੈ ਤਮਾਮ ਉਲ ਰਜੂ ਹੈ ਹਮੇਸ਼ਰ ਸਲਾਮ ਮੈਂ ਸਲੀਕਤ ਮੁਦਾ ਮੈਂ ਗਰੀਬੁਲ ਸਿਕਸਤ ਹੈ ਗਰੀਬੁਲ ਪਰਸਤ ਹੈ ਬਿਲੰਦੁਲ ਮਕਾਨੈ ਜ਼ਮੀਨ ਉਲ ਜਮਾਨੈ ਤਮੀਜ਼ੁਲ ਤਮਾ ਮੈਂ ਰੁਜੂਅਲ ਨਿਦਾਨੈ ਹਰੀਫੁਲ ਅਜ਼ੀਮ ਮੈਂ ਰਜਾਇ ਕੀ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀ ਮੁਲਖੀ ਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੁ ਪਰਾਜ ਹੈ ਸਦਾ ਸਰਵਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਵਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਂਗਾਧ ਰੂਪ ਹੈ ਅਨਾਧ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਦੇ ਅਗੰਜੇ ਅਗਾਧੇ ਸੁਭੰਗ ਸਰਭਾਗੇ ਸੁਸਰਭਾਨੁਰਾਗੇ ਤ੍ਰਿਭੁਗਤ ਸਰੂਪ ਹੈ ਛਿਜ ਹੈ ਅਚੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥਵਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਬਿਭੁਗਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਬਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਚੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਅਧੰਦ ਹੈ ਅਬੰਧ ਹੈ ਅਭਗਤ ਹੈ ਬਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਚਿੰਤ ਹੈ ਸੁਨਿਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਅਭੇਖ ਹੈ ਅਟਾਉ ਹੈ ਅਗਾਹ ਹੈ ਅਸੰਭ ਹੈ ਅਗਮ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਿਰਪਟ ਚੰਤਵ ਪ੍ਰਸਾਦ ਸਰਵੰਗ ਹੰਤਾ ਸਰਵੰਗ ਗੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣੰ ਸਰਵੰਗ ਤ੍ਰਾਣੰ ਸਰਵੰਗ ਕਰਮੰ ਸਰਵੰਗ ਧਰਮੰ ਸਰਵੰਗ ਜੁਗਤਾ ਸਰਵੰਗ ਮੁਕਤਾ ਰਸਾਵਲ ਚੰਤਵਾ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਬਿਭੂਤੇ ਪਰਮਾਤਮ ਪਰਮਾਥੇ ਸਦਾ ਸਰਵ ਸਾਥੇ ਅਗਾਧ ਸਰੂਪੇ ਨਿਰਬਾਧ ਬਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨ ਪੁੱਤਰੈ ਨ ਪੁੱਤਰੈ ਨ ਸਤਰੈ ਨ ਮਿੱਤਰੈ ਨ ਤਾਤੈ ਨ ਮਾਤੈ ਨ ਜਾਤੈ ਨ ਪਾਤੈ ਨਿਰਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਚੰਤਵ ਪ੍ਰਸਾਦ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸ਼ਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜ਼ੀ ਦੇਹੰਦ ਹੈ ਕਿ ਰਾਜਕ ਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਗਨੀਮੁਲ ਕੇ ਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸਿਕਨ ਹੈ ਹਿਰਾਸੁਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

मगरी तुमरे सूत्र तारी तुम ते हो ऐसो

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਹਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੂ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾਤਾਰ ਜੀਉ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾ ਨਿਉਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀਓ ਦਸੋ ਪਾਤਸ਼ਾਹ ਕੇ ਆਤਮਕ ਜੋਤ ਸ਼ਬਦ ਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਗਰੀਬ ਨਵਾਜ ਸਤਿਗੁਰ ਜੀ ਆਪ ਜੀ ਨੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈ ਸਮੂਹ ਸੰਗਤ ਨੂੰ ਆਪ ਜੀਆਂ ਨੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰ ਜੀ ਆਪ ਜੀ ਦੀ ਕਿਰਪਾ ਦੇ ਸਦਕਾ ਪਾਵਨ ਦਰਬਾਰ ਸਜੇ ਸਜੇ ਦਰਬਾਰਾਂ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤ ਨੇ ਬਾਣੀਆਂ ਦੇ ਪਾਠ ਹੋਏ ਸਮੁੱਚੀ ਅਗਾਧ ਬੋਧ ਬਾਣੀ ਦੇ ਪਾਠ ਕਰਦੇ ਆਪ ਜੀ ਕੇ ਦੱਸ ਰਿਹਾ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀਆਂ ਨੇ ਮੁਆਫ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਰਹਿਮਤ ਕਰਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜਨ ਸੁਣਨ ਅਤੇ ਵਿਚਾਰਨ ਦੀ ਦਾਤ ਆਪ ਜੀ ਨੇ ਬਖਸ਼ਿਸ਼ ਕਰਨੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਪਿਆਰ ਸਹਿਤ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਭੇਟਾਵਾਂ ਅਰਪਣ ਕੀਤੀਆਂ ਰਹਿਮਤ ਕਰਨੀ ਦਰ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਦੇ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਕਿਰਤ ਕਮਾਈਆਂ ਵਿਚ ਵਾਧੇ ਪਾਉਣੇ ਘਰਾਂ ਵਿਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਆਪ ਨੇ ਕਿਰਪਾ ਰਹਿਮਤ ਕਰਨੀ ਆਪਣੇ ਚਰਨ ਕਮਲਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਕੇ ਨਵਾਜਣਾ ਕਿਰਪਾ ਕਰਨੀ ਸਤਿਗੁਰੂ ਜੀ ਉਹ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਗੁਰੂ ਕੇ ਲੰਗਰਾਂ ਵਿਚ ਸੰਗਤਾਂ ਵੱਲੋਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਆਪ ਜੀ ਨੇ ਥਾਂ ਪਾਉਣੀਆਂ ਸਮੂਹ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਕਬੂਲ ਕਰ ਲੈਣੀਆਂ ਰਹਿਮਤਾਂ ਕਰਨੀਆਂ ਆਪਣੇ ਦਸਰਿਆਂ ਨੂੰ ਕਿਰਪਾ ਕਰਕੇ ਨਿਵਾਜਣਾ ਸੱਚੇ ਪਾਤਸ਼ਾਹ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਭਾਵਨਾ ਸ਼ਰਧਾ ਪ੍ਰੀਤ ਸਹਿਤ
अपने दर घर की सेवा दे योग करना, हर मैदान फतेह बख्शिश करनी, चढ़दी कला बख्शिश करके नवाजना, सदा अंग संग वर्तना गरीब नवाज। आप जी की कृपा सदका चार पैर रहन सुख भाणे अंदर बतीत हुई है, दिन चढ़े है अपने भाणे अंदर सुखमई आनंदमई बतीत करवाना। इस वक्त आप जी के हजूर पंचामृत कड़ा प्रसाद की देग हाजिर है जी, दर प्रवान होवे, प्रवान होया प्रसाद संगत विच वरते, जो जी सके सो आप जी का पावन पवित्र नाम सतनाम वाहिगुरु वाहिगुरु जपे। सतगुरु जी कृपा करो, पावन पवित्र हुक्म बख्शिश करके नवाजो, हुक्म ते चलन दी मत बुद्ध प्रदान करो। अगले दीवान सजाउण दी आग्या होवे, अखरवाद भा घाट भुल चुक मुआफ करनी, सरबत दे कार्ज रास करनी, सही प्यारे मिलना जिन्ना मिले आप जी का नाम चित आवे, नानक नाम चढ़दी कला तेरे भाणे सरबत दा भला। वाहिगुरु जी का खालसा वाहिगुरु।

ਵੀਐ ਅਹਿਨਿਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਸਤਿਗੁਰਾਂ ਨੇ ਬਖਸ਼ਿਸ਼ ਰਹਿਮਤ ਕਿਰਪਾਲਤਾ ਕੀਤੀ ਹੈ। ਅੱਜ ਦੇ ਇਲਾਹੀ ਦਰਗਾਹੀ ਰੱਬੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਅੰਦਰ ਪੰਚਮ ਪਾਤਸ਼ਾਹ ਜੀ ਦੇ ਸ੍ਰੀ ਮੁੱਖ ਤੋਂ ਉਚਾਰਨ ਕੀਤੇ ਗਏ ਹਨ। ਸਤਿਗੁਰੂ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਮਹੱਤਤਾ ਨੂੰ ਦਰਸਾਇਆ ਹੈ ਕਿ ਜਿਤਨੇ ਵੀ ਸੰਸਾਰ ਦੇ ਅੰਦਰ ਧਾਰਮਿਕ ਗ੍ਰੰਥ ਹਨ, ਜਿਨ੍ਹਾਂ ਦੇ ਅੰਦਰ ਜੀਵਨ ਨੂੰ ਜਿਉਣ ਦੀ ਜੁਗਤ ਹੈ, ਜਿਨ੍ਹਾਂ ਦੇ ਅੰਦਰ ਸੰਸਾਰ ਦੇ ਵਿੱਚ ਵਿਚਰਦਿਆਂ ਜੀਵਨ ਨੂੰ ਕਿਸ ਢੰਗ ਨਾਲ ਜਿਉਣਾ, ਇਸ ਬਾਬਤ ਪ੍ਰਥਾਏ ਬਹੁਤ ਕੁਝ ਹੈ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਸਭ ਕੁਝ ਹੋਣ ਦੇ ਬਾਵਜੂਦ ਜੇ ਉਹਨਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਵਿਚਾਰ ਕੇ ਮਨੁੱਖ ਦੇ ਹਿਰਦੇ ਅੰਦਰ ਪਰਮਾਤਮਾ ਦੇ ਨਾਮ ਨੂੰ ਜਪਣ ਦੀ ਤਾਂਘ ਪੈਦਾ ਨਹੀਂ ਹੋਈ ਤਾਂ ਸਭ ਕੁਝ ਕੂੜ ਹੈ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਸਿਮਰਤੀਆਂ ਬਹੁਤ ਨੇ, 27 ਸਿਮਰਤੀਆਂ ਮੁੱਖ ਮੰਨੀਆਂ ਗਈਆਂ ਨੇ। ਵੇਦ ਨੇ 4, ਪੁਰਾਣ ਬਹੁਤ ਨੇ, ਪੁਕਾਰਨ ਪੋਥੀਆਂ ਅਨੇਕਾਂ ਹੋਰ ਧਰਮ ਦੇ ਗ੍ਰੰਥ ਪੋਥੀਆਂ ਨੇ। ਕਹਿੰਦੇ ਸਭ ਹੀ ਪੁਕਾਰ ਪੁਕਾਰ ਕੇ ਇਹੀ ਆਖਦੇ ਨੇ, ਭਾਈ ਨਾਮ ਬਿਨਾ ਸਭ ਕੂੜ। ਵਾਹਿਗੁਰੂ ਦੇ ਨਾਮ ਤੋਂ ਬਿਨਾ, ਭਗਤੀ ਤੋਂ ਬਿਨਾ, ਸਿਮਰਨ ਤੋਂ ਬਿਨਾ, ਉਹਦੀ ਕੀਰਤੀ ਤੋਂ ਬਿਨਾ ਸਭ ਹੋਰ ਕੁਝ ਜੋ ਹੈ ਉਹ ਕੂੜ ਹੈ, ਝੂਠ ਹੈ, ਗਾਲੀ ਹੋਛੀਆਂ, ਹੋਰ ਗੱਲਾਂ ਕਰਨੀਆਂ। ਧਾਰਮਿਕ ਗ੍ਰੰਥਾਂ ਦੇ ਹਵਾਲੇ ਦੇ ਕੇ ਵੀ ਬੰਦਾ ਕਈ ਕਈ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ, ਪਰ ਦਤਾਰ ਜੀ ਕਹਿੰਦੇ ਵੀ ਜੇ ਉਹਨਾਂ ਗੱਲਾਂ ਵਿੱਚ ਹੀ ਮਨੁੱਖ ਦਾ ਅਹੰਕਾਰ, ਮਨੁੱਖ ਦੀ ਈਰਖਾ, ਮਨੁੱਖ ਦਾ ਵੈਰ ਵਿਰੋਧ ਝਲਕਦਾ ਹੋਵੇ, ਉਹ ਪ੍ਰਮਾਣ ਧਰਮ ਦੇ ਗ੍ਰੰਥਾਂ ਦਾ ਦਿੰਦਾ ਹੋਵੇ, ਸਹਾਰਾ ਧਰਮ ਦੀਆਂ ਪੋਥੀਆਂ ਦਾ ਲੈਂਦਾ ਹੋਵੇ, ਪਰ ਆਪਣੇ ਅਹੰਕਾਰ ਦੀ ਗੱਲ ਕਰਦਾ ਹੋਵੇ, ਆਪਣੇ ਹਉਮੈ ਦੀ ਗੱਲ ਕਰਦਾ ਹੋਵੇ, ਈਰਖਾ ਦੀ ਗੱਲ ਕਰਦਾ ਹੋਵੇ, ਨਾਮ ਨੂੰ ਵਿਸਾਰ ਦੇ, ਨਾਮ ਨੂੰ ਭੁਲਾ ਦੇ, ਕੀਰਤੀ ਨੂੰ ਭੁਲਾ ਦੇ, ਤਾਂ ਉਹਦੇ ਦੁਆਰਾ ਕੀਤੀਆਂ ਹੋਈਆਂ ਸਾਰੀਆਂ ਗੱਲਾਂ ਹੋਛੀਆਂ ਮੰਨੀਆਂ ਜਾਣਗੀਆਂ। ਹੋਛੀਆਂ ਦਾ ਅਰਥ ਹੁੰਦਾ ਹੈ ਬਹੁਤ ਨੀਵੇਂ ਪੱਧਰ ਦੀਆਂ ਗੱਲਾਂ, ਜਿਨ੍ਹਾਂ ਦਾ ਜੀਵਨ ਦੇ ਅੰਦਰ ਕੋਈ ਮਹੱਤਵ ਨਹੀਂ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ, ਵਾਹਿਗੁਰੂ ਦਾ ਨਾਮ ਨਿਧਾਨ ਹੈ, ਬਹੁਤ ਵੱਡਾ ਖਜ਼ਾਨਾ ਹੈ ਜਿਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਪਰ ਉਹ ਵਾਹਿਗੁਰੂ ਦਾ ਨਾਮ ਉਹਦੇ ਭਗਤਾਂ ਦੇ ਹਿਰਦੇ ਵਿੱਚ ਹੀ ਵਸਦਾ ਹੈ। ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ, ਜਨਮ ਮਰਨ ਤੋਂ ਮੁਕਤ ਹੋ ਜਾਂਦੇ ਨੇ, ਦੁੱਖਾਂ ਕਲੇਸ਼ਾਂ ਤੋਂ ਮੁਕਤ ਹੋ ਜਾਂਦੇ ਨੇ, ਗੁਰੂ ਕਿਰਪਾ ਦੇ ਨਾਲ, ਪ੍ਰਭੂ ਪਿਆਰਿਆਂ ਦੇ ਸੰਗ ਦੇ ਨਾਲ, ਗੁਰਮੁਖਾਂ ਦੇ ਸੰਗ ਦੇ ਨਾਲ, ਇਹ ਦੁੱਖ ਉਹਨਾਂ ਦੇ ਜੀਵਨ ਵਿੱਚੋਂ ਨਸ ਜਾਂਦੇ ਨੇ। ਪਰ ਜੋ ਲੋਕ ਮੋਹ ਬਾਦ ਅਹੰਕਾਰ ਸਰਪਰ ਰੁੰਨਿਆ, ਸੁਖ ਨਾ ਪਾਇਨ ਮੂਲ ਨਾਮ ਵਿਛੁੰਨਿਆ, ਨਾਮ ਤੋਂ ਵਿਛੜ ਕੇ ਜਿਹੜੇ ਜੀਵ ਅਹੰਕਾਰ ਵਿੱਚ, ਮੋਹ ਵਿੱਚ, ਬਾਦ ਦਾ ਭਾਵ ਹੁੰਦਾ ਝਗੜਿਆਂ ਵਿੱਚ ਹੀ ਲੱਗੇ ਹੋਏ ਨੇ, ਉਹ ਕਦੀ ਵੀ ਜੀਵਨ ਅੰਦਰ ਮੂਲ ਦਾ ਭਾਵ ਹੈ, ਕਦੀ ਵੀ ਰੰਚਕ ਮਾਤਰ ਵੀ ਸੁੱਖ ਨਹੀਂ ਪਾ ਸਕਦੇ। ਉਹਨਾਂ ਦਾ ਜੀਵਨ ਕੈਸਾ ਹੁੰਦਾ, ਮੇਰੀ ਮੇਰੀ ਧਾਰ ਬੰਧਨ ਬੰਧਿਆ, ਮੇਰੀ ਮੇਰੀ ਨਾਲ ਜੁੜ ਜਾਂਦੇ ਨੇ, ਅਹੰਕਾਰ ਨਾਲ ਜੁੜ ਜਾਂਦੇ, ਨਰਕ ਸੁਰਕ ਅਵਤਾਰ। ਫਿਰ ਐਸੀ ਹੋਮੇ ਵਿੱਚ ਬੱਝੇ ਹੋਏ ਲੋਕ ਮਾਇਆ ਦੇ ਧੰਦਿਆਂ ਵਿੱਚ ਫਸ ਕਰਕੇ ਨਰਕ ਸੁਰਕ ਵਿੱਚ ਭਾਵ ਆਵਾਗਾਉਣ ਦੇ ਚੱਕਰ ਵਿੱਚ ਪੈ ਜਾਂਦੇ ਨੇ। ਸੋਧਤ ਸੋਧਤ ਸੋਧ ਤਤ ਵਿਚਾਰਿਆ, ਗੁਰਦੇਵ ਜੀ ਕਹਿੰਦੇ ਸੋਧ ਕੇ, ਵਿਚਾਰ ਕੇ, ਪਰਖ ਕੇ ਅਖੀਰ ਇਹ ਗੱਲ ਸਾਹਮਣੇ ਆਈ ਹੈ, ਨਾਮ ਬਿਨਾਂ ਸੁੱਖ ਨਾਹੀਂ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸੁੱਖ ਨਹੀਂ, ਸਰਪਰ ਹਾਰਿਆ। ਜੇ ਨਾਮ ਨਹੀਂ ਤਾਂ ਫਿਰ ਅਵਸ਼ ਹੀ, ਪੱਕਾ ਹੀ ਉਸ ਮਨੁੱਖ ਨੂੰ ਜੀਵਨ ਦੀ ਬਾਜੀ ਹਾਰਨੀ ਪੈਂਦੀ ਹੈ। ਆਵਹ ਜਾਹੇ ਅਨੇਕ ਮਰ ਮਰ ਜਨਮ ਤੇ ਵਾਰ ਵਾਰ ਆਵਾਗਮਨ ਪੈਂਦਾ ਹੈ, ਬਿਨ ਬੂਝੇ ਸਭ ਵਾਦ। ਵਾਹਿਗੁਰੂ ਦੇ ਨਾਮ ਨੂੰ ਜਾਣੇ ਤੋਂ ਬਿਨਾਂ, ਸਮਝੇ ਤੋਂ ਬਿਨਾਂ ਸਭ ਕੁਝ ਝਗੜਾ ਹੈ, ਵਾਦ ਹੈ। ਜੋਨੀ ਭਰਮ ਤੇ ਜੋਨਾ ਵਿੱਚ ਭਰਮਦਾ ਹੈ ਜੀਵ, ਜਿਨ ਕੋ ਭਏ ਦਿਆਲ, ਤਿੰਨ ਸਾਧੂ ਸੰਗ ਭਇਆ, ਜਿਨ੍ਹਾਂ ਤੇ ਪਰਮੇਸ਼ਵਰ ਦਿਆਲ ਹੁੰਦਾ ਹੈ
ਉਹਨਾਂ ਨੂੰ ਪਰਮੇਸ਼ਵਰ ਗੁਰੂ ਦਾ ਗੁਰਮੁਖਾਂ ਦਾ ਸੰਗ ਬਖਸ਼ਦਾ ਹੈ। ਉਹਨਾਂ ਨੂੰ ਫਿਰ ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ, ਉਹਨਾਂ ਜਨਾਂ ਨੂੰ ਅੰਮ੍ਰਿਤ ਨਾਮ ਜਪਣ ਦੀ ਵਾਹਿਗੁਰੂ ਤਾਂਗ ਦਿੰਦਾ ਹੈ। ਖੋਜ ਹੈ ਕੋਟ ਅਸੰਖ ਬਹੁਤ ਅਨੰਤ ਕੇ, ਜਿਸ ਬੁਝਾਏ ਆਪ ਨੇੜਾ ਤਿਸ ਹੈ। ਪੰਚਮ ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੂੰ ਅਸੰਖਾਂ ਕਰੋੜਾਂ ਲੋਕ ਖੋਜਦੇ ਨੇ, ਉਹਦਾ ਅੰਤ ਪਾਣਾ ਚਾਹੁੰਦੇ ਨੇ, ਪਰ ਕੋਈ ਉਹਨੂੰ ਜਾਣ ਨਹੀਂ ਸਕਦਾ। ਕੌਣ ਜਾਣ ਸਕਦਾ? ਜਿਸ ਬੁਝਾਏ ਆਪ, ਜਿਸ ਨੂੰ ਆਪ ਜਣਾਉਣਾ ਚਾਹੇ ਉਹਨੂੰ ਜਾਣਦਾ ਹੈ, ਉਸ ਨੂੰ ਨੇੜੇ ਦਿਸਦਾ ਹੈ। ਪਰ ਇਹੀ ਅਰਦਾਸ ਕਰੀਏ ਉਹਨੂੰ ਪ੍ਰਾਪਤ ਕਰਨ ਵਾਸਤੇ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ। ਹੇ ਪਰਮਾਤਮਾ, ਇਹ ਕਿਰਪਾ ਕਰ, ਮੈਨੂੰ ਤੇਰਾ ਨਾਮ ਗਾਉਣ ਦੀ ਕੀਰਤੀ ਦਾ ਚਾਅ ਪੈਦਾ ਹੋ ਜਾਏ, ਤੂੰ ਮੈਨੂੰ ਕਦੇ ਵੀ ਨਾ ਵਿਸਰੇ, ਇਹ ਦਾਤ ਮੈਨੂੰ ਮਿਲ ਜਾਏ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਆਪਣੇ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੁ ਜੀ ਨਿਵਾਜਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਗੁਰਦੁਆਰਾ ਸਾਹਿਬ ਵਿਖੇ 23 ਤਰੀਕ ਜੋ ਅੱਜ ਦਾ ਦਿਨ ਹੈ, ਪ੍ਰਥਮ ਗਤਕਾ ਮੁਕਾਬਲਾ ਹੋ ਰਿਹਾ ਹੈ ਬੜੇ ਵੱਡੇ ਪੱਧਰ ਤੇ ਲਾਇਬ੍ਰੇਰੀ ਦੇ ਅੰਦਰ, ਖਾਲਸਾ ਸਕੂਲ ਦੇ ਅੰਦਰ। ਬਹੁਤ ਸਤਿਗੁਰੂ ਦੀ ਕਿਰਪਾ ਦੇ ਸਦਕਾ ਅਨੇਕਾਂ ਟੀਮਾਂ ਗੁਰੂ ਘਰਾਂ ਤੋਂ ਪਹੁੰਚ ਰਹੀਆਂ ਹਨ। ਸੋ ਆਪ ਜੀ ਦੇ ਚਰਨਾਂ ਵਿੱਚ ਸ਼ਨੀਵਾਰ ਬੇਨਤੀ ਹੈ ਕਿ ਸਮਾਂ ਕੱਢ ਕੇ ਆਪ ਜੀ ਨੇ ਜ਼ਰੂਰ ਦਰਸ਼ਨ ਕਰਨ ਦੀ ਕਿਰਪਾਲਤਾ ਕਰਨੀ ਹੈ। ਦੂਸਰੀ ਬੇਨਤੀ, 27 ਤਰੀਕ ਤੋਂ ਲੈ ਕਰਕੇ 31 ਤਰੀਕ ਤੱਕ ਸਿੱਖ ਪੰਥ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਉਹ ਵੀ ਪਹੁੰਚ ਰਹੇ ਹਨ। ਆਪ ਜੀ ਨੂੰ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਨਿਹਾਲ ਕਰਕੇ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਜੀ। ਆਓ ਹੁਣ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਜੁੜੀਏ। ਸਤਿਕਾਰਯੋਗ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ, ਤਿੰਨਾਂ ਦਾ ਜਥਾ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦੇ ਕੀਰਤਨ ਨਾਲ ਜੋੜੇਗਾ ਜੀ। ਭੁੱਲਾ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੇ ਸੋ ਚੰਦਾ ਉਗਵਹਿ ਸੂਰਜ ਚੜੇ ਜਾਰ ਏਤੇ ਚਰਨ ਹੁੰਦੀਆਂ ਗੁਰਬਿਨ ਕੋਰ ਅੰਧਾਰ ਮਹਲਾ ਪਹਿਲਾ ਨਾਨਕ ਗੁਣਾ ਚੇਤਨੀ ਮਨਾ ਆਪਣੇ ਸੁਚੇਤ ਛੁੱਟੇ ਤਲਵਾਰ ਜੋ ਸੁਣੀ ਅੰਦਰ ਕੇਤ

ਇਹੋ ਜਗ ਸੱਚੈ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸੁਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ

ਹੋਂਚ ਹੱਸੇ ਹੋਂਚ ਰੋਵੇ ਹੋਂਚ ਭਰੀਏ ਹੋਂਚ ਧੋਵੇ ਹੋਂਚ ਜਾਤੀ ਜਿਨਸੀ ਖੋਵੇ ਹੋਂਚ ਮੂਰਖ ਹੋਂਚ ਸਿਆਣਾ ਮੋਖ ਮੁਕਤੀ ਸਾਰ।

ਸਪੂਤ ਸਪੂਤ ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜਿਹਵਾ ਤਗਨਾ ਅੱਖੀ ਵੇ ਤੱਗਾ ਆਪੇ ਵੱਤੈ ਵਟ ਧਾਗੇ ਵਰਾ ਘਟੈ ਲੈ ਭਾਣ ਕਰੇਵੀਆਂ ਹੋ ਕੜਕਾ ਜਲ ਦੱਸੇ ਰਾਹੋ

लोही पांड उपजै पंडै बाजना कोई। नानक पंडै बाहरा एको सच्चा सोए।

ਸਾਤ ਮਹਿਲਾ ਪਹਿਲਾ ਨਾਨਕ ਕੈ ਬੋਲਿਆ ਤਰ ਮਨਫਿਕਾ ਹੋਏ ਆ ਫਿੱਕੋ ਫਿੱਕਾ ਸੀ ਫਿੱਕੇ ਫਿੱਕੀ ਸੋਏ ਫਿੱਕਾ ਕਰ ਜਾ ਸਕੀਆਂ।

0: ਤੇ ਨਿਕ ਸ਼ਵਾ ਪ੍ਰਵਾਨ ਕਰਨੀ ਸਭ ਕੁਝ ਜੀ ਸਾਰਿਆਂ ਦਾ ਆਇਆ ਪ੍ਰਵਾਨ ਕਰਨ ਹਾਜ਼ਰੀ ਲਿਖੀ ਚਲਾਉ ਹਿਰਦੇ ਅੰਦਰ ਨਾਮ ਦਾ ਨਿਵਾਸ ਹੋਵੇ ਗੁਰੂ ਅੱਗੇ ਰੋਜ਼ ਅਰਦਾਸ ਕਰੀਏ ਜੀ ਆਓ ਸਮਾਂ ਕਥਾ ਦਾ ਹੈਗਾ ਗੁਰੂ ਘਰ ਦੇ ਵਜ਼ੀਰ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਆਪ ਜੀ ਨੂੰ ਕਥਾ ਰਾਹੀਂ ਨਿਹਾਲ ਕਰ ਰਹੇ ਨੇ ਬੜੇ ਪਿਆਰ ਸਤਿਕਾਰ ਨਾਲ ਆਪ ਜੀ ਨੇ ਕਥਾ ਨੂੰ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ ਫਤਿਹ ਬੁਲਾਓ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੈ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਇ ਧਨ ਹਮਾਰਾ ਮੀਤ ਰਾਵ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜਰ ਖਾਈ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾ ਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਤ ਦਰਿਆਓ ਜਨਮ ਹਮ ਕਾਲ ਖੋ ਧੋਵੈ ਸੁਕਹੁ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆ ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਰਹਾਓ ਮੋਹੇ ਬਾਦ ਅਹੰਕਾਰ ਸਰ ਪਰ ਰੁਨਿਆ ਸੁਖ ਨਾ ਪਾਇਨ ਮੂਲ ਨਾਮ ਵਿਸ਼ਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਧਿਆ ਸੋਧਥ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਆਵਹਿ ਜਾਹੇ ਅਨੇਕ ਮਰ ਮਰ ਜਨਮ ਤੇ
ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ ਜਿਨ ਕੋ ਭਏ ਦਇਆਲ ਤਿਨ ਸਾਧੂ ਸੰਗ ਭਇਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਖੁਜ ਹੈ ਕੋਟ ਅਸੰਗ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸਹੇ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਇਹੋ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਵਨ ਹਜ਼ੂਰੀ ਅੰਦਰ ਜਿਹੜੇ ਬੈਠੇ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਭਾ ਸਮਾਂ, ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਹੈ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ, ਉਹਨਾਂ ਦੀ ਰਸਨਾ ਤੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਸੂਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 761 ਅਤੇ 62 ਅੰਗ ਤੇ ਸ਼ਬਦ ਸਵਾਏ ਮਾਨ ਆਓ ਗੁਰਮੁਖੋ। ਅੱਜ ਮੇਰੇ ਸਤਿਗੁਰਾਂ ਨੇ ਇਸ ਪਾਵਨ ਸ਼ਬਦ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ, ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਗੁਰੂ ਗੁਰੂ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਬਦ ਦੀ ਆਰੰਭਤਾ ਮੇਰੇ ਸਤਿਗੁਰੂ ਇੱਥੋਂ ਕਰਦੇ ਪਏ ਨੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। ਸਨਾਤਨ ਧਰਮ ਦੇ ਚਾਰ ਵੇਦ ਨੇ, ਸਿਮਰਤੀਆਂ ਨੇ, ਸ਼ਾਸਤਰ ਨੇ, ਪੁਰਾਣ ਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਹੇ ਪੰਡਿਤ ਜੀ, ਜੇ ਤੁਸੀਂ ਇਹਨਾਂ ਸਿਮਰਤੀਆਂ ਨੂੰ, ਵੇਦਾਂ ਨੂੰ, ਪੁਰਾਣਾਂ ਨੂੰ, ਪੋਥੀਆਂ ਨੂੰ ਪੜ੍ਹ ਕੇ ਤੇ ਲੋਕਾਂ ਦੇ ਵਿੱਚ ਇੱਕ ਪਰਮਾਤਮਾ ਦੀ ਗੱਲ ਸਾਂਝੀ ਕਰ ਦਿਓ, ਇੱਕ ਪਰਮਾਤਮਾ ਦੀਆਂ ਵਡਿਆਈਆਂ ਲੋਕਾਂ ਨੂੰ ਦੱਸ ਦਿਓ, ਤੇ ਫਿਰ ਤੇ ਤੁਹਾਡਾ ਮੁਬਾਰਕ ਹੀ ਬੋਲਣਾ। ਪਰ ਜੇ ਤੁਸੀਂ ਸਿਮਰਤੀਆਂ ਨੂੰ, ਵੇਦਾਂ ਨੂੰ, ਪੁਰਾਣਾਂ ਨੂੰ, ਪੋਥੀਆਂ ਨੂੰ ਪੜ੍ਹ ਕੇ ਨਾਮ ਦੀ ਤੇ ਗੱਲ ਹੀ ਨਹੀਂ ਕਰਦੇ, ਪਰਮਾਤਮਾ ਦੀ ਤੇ ਤੁਸੀਂ ਗੱਲ ਹੀ ਨਹੀਂ ਕਰਦੇ, ਕੇਵਲ ਕਰਮ ਕਾਂਡਾਂ ਵਿੱਚ ਲੋਕਾਂ ਨੂੰ ਲਾ ਛੱਡਦੇ ਹੋ ਵੀ ਇੰਜ ਕਰਨ ਵਾਲਾ ਆ ਹੋ ਜਾਏਗਾ, ਇੰਜ ਕਰਨ ਵਾਲਾ ਆ ਹੋ ਜਾਏਗਾ। ਕਹਿਣ ਲੱਗੇ, ਨਾਮ ਨੂੰ ਛੱਡ ਕੇ ਜਿੰਨੀਆਂ ਵੀ ਤੁਸੀਂ ਗੱਲਾਂ ਕਰਦੇ ਆ ਨਾ, ਸਿਮਰਤੀਆਂ, ਪੁਰਾਣਾ, ਵੇਦਾਂ ਨੂੰ ਪੜ੍ਹ ਕੇ, ਉਹ ਸਾਰੀਆਂ ਗੱਲਾਂ ਨਾਮ ਬਿਨਾਂ ਸਭ ਕੂੜ ਗੱਲ ਹੀ ਹੋਸ਼ੀਆਂ। ਨਾਮ ਤੋਂ ਬਿਨਾਂ ਜਿੰਨਾ ਵੀ ਤੁਸੀਂ ਪ੍ਰਚਾਰ ਕਰ ਰਹੇ ਹੋ ਕੂੜ ਹੈ, ਉਹ ਗੱਲਾਂ ਥੋਥੀਆਂ ਨੇ, ਹੋਸ਼ੀਆਂ ਨੇ, ਉਹ ਗੱਲਾਂ ਕੋਈ ਮਾਇਨੇ ਨਹੀਂ ਰੱਖਦੀਆਂ, ਉਹਨਾਂ ਗੱਲਾਂ ਦਾ ਕੋਈ ਲਾਭ ਨਹੀਂ। ਇਹਨੂੰ ਹੋਰ ਸੌਖਾ ਕਰ ਲਈਏ, ਜਿਵੇਂ ਤੁਸੀਂ ਗੁਰੂ ਘਰ ਦੇ ਵਿੱਚ ਆਏ, ਅਸੀਂ ਸਟੇਜ ਤੇ ਬੈਠੇ ਹਾਂ, ਸ਼ਬਦ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪੜ੍ਹ ਕੇ ਸੁਣਾ ਰਹੇ ਹਾਂ ਤੇ ਗੱਲਾਂ ਹੋਰ ਹੀ ਅਸੀਂ ਮੜੀਆਂ ਮਸਾਣੀਆਂ ਦੀਆਂ ਕਰੀ ਜਾਈਏ ਜਾਂ ਪਖੰਡੀਆਂ ਦੀਆਂ ਗੱਲਾਂ ਕਰੀ ਜਾਈਏ, ਨਾ ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜ਼ਿਕਰ ਕਰੀਏ ਤੇ ਨਾ ਨਾਮ ਦਾ, ਤੇ ਨਾਮ ਨੂੰ ਤੇ ਗੁਰੂ ਨੂੰ ਛੱਡ ਕੇ ਜੋ ਵੀ ਅਸੀਂ ਬੋਲਾਂਗੇ ਨਾ, ਉਹ ਗੱਲਾਂ ਕੋਈ ਮਾਇਨੇ ਨਹੀਂ ਰੱਖਦੀਆਂ, ਉਹ ਹੋਸ਼ੀਆਂ ਗੱਲਾਂ ਨੇ, ਥੋਥੀਆਂ ਗੱਲਾਂ ਨੇ। ਉਹਨਾਂ ਦੇ ਨਾਲ ਨਾ ਤੇ ਤੁਹਾਡਾ ਕੁਝ ਸਵਰਨਾ ਤੇ ਨਾ ਕੁਝ ਸਾਡਾ। ਮੁੱਕਦੀ ਗੱਲ, ਮਹਾਰਾਜ ਕਹਿਣ ਲੱਗੇ ਵੀ ਭਲਿਓ, ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ, ਇਹਨਾਂ ਨੂੰ ਝੂਠੇ ਨਾ ਕਹੋ, ਝੂਠਾ ਉਹ ਜੇ ਇਹਨਾਂ ਦੀ ਵਿਚਾਰ ਨਹੀਂ ਕਰਦਾ ਤੇ ਨਾ ਸਮਝਦਾ ਹੈ। ਕੇਵਲ ਇੱਕ ਪਰਮਾਤਮਾ ਦੀਆਂ ਗੱਲਾਂ ਤੁਸੀਂ ਪੜ੍ਹ ਕੇ ਆਪਣੇ ਅੰਦਰ ਧਾਰਨ ਕਰੋ ਤੇ ਉਹਨਾਂ ਨੂੰ ਕਿਸੇ ਹੋਰ ਦੇ ਨਾਲ ਸਾਂਝੀ ਕਰੋ, ਨਾਮ ਤੋਂ ਬਿਨਾਂ ਕੁਝ ਵੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਨ ਵਾਲੇ ਗੁਰਸਿੱਖ ਬੈਠੇ ਹੋ, ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ 1430 ਪੰਨੇ ਨੇ, 35 ਮਹਾਂਪੁਰਖਾਂ ਗੁਰੂ ਸਾਹਿਬਾਨਾਂ ਦੀ ਬਾਣੀ, 6 ਗੁਰੂ ਸਾਹਿਬਾਨ, 15 ਭਗਤਾਂ ਦੀ, 11 ਭੱਟਾਂ ਦੀ, 3 ਗੁਰਸਿੱਖਾਂ ਦੀ, 35-36 ਮਹਾਂਪੁਰਖ ਬਣਦੇ ਨੇ। ਟੋਟਲ ਸਾਰਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹੈਰਾਨਗੀ ਦੀ ਗੱਲ, ਸਾਰਿਆਂ ਨੇ ਇੱਕ ਨਾਮ ਦੀ ਗੱਲ ਕੀਤੀ, ਨਾਮ ਤੋਂ ਬਿਨਾਂ ਕੋ। ਦੁਨੀਆਦਾਰੀ ਦੇ ਵਿੱਚ ਆਪਾਂ ਵੇਖੀਏ, ਜਦੋਂ ਕਿਸੇ ਦੇ ਘਰ ਜਾਣਾ ਹੋਵੇ ਨਾ, ਉਸ ਬੰਦੇ ਦਾ ਸਾਨੂੰ ਨਾਮ ਪਤਾ ਹੋਣਾ ਚਾਹੀਦਾ, ਘਰ ਦਾ ਐਡਰੈਸ ਪਤਾ ਹੋਣਾ ਚਾਹੀਦਾ, ਅਸੀਂ ਬੜੇ ਆਰਾਮ ਦੇ ਨਾਲ ਉਸ ਘਰ ਦੇ ਵਿੱਚ ਜਾ ਸਕਾਂ। ਅਤੇ ਜੇ ਸਾਨੂੰ ਮਹੱਲੇ ਦਾ ਨਾਮ ਹੀ ਨਹੀਂ ਪਤਾ, ਸ਼ਹਿਰ ਦਾ ਨਾਮ ਹੀ ਨਹੀਂ ਪਤਾ, ਪਿੰਡ ਦਾ ਨਾਮ ਹੀ ਨਹੀਂ ਪਤਾ, ਜਿਹੜਾ ਬੰਦਾ ਵਿੱਚ ਰਹਿ ਰਿਹਾ ਉਹਦਾ ਨਾਮ ਹੀ ਨਹੀਂ ਪਤਾ, ਅਤੇ ਉਹਦੇ ਘਰ ਤੱਕ ਕਿਵੇਂ ਪਹੁੰਚਾ। ਇਹਨ ਬਿਨ ਗੁਰਮੁਖ, ਜੇ ਸਾਨੂੰ ਪਰਮਾਤਮਾ ਦੇ ਨਾਮ ਦੀ ਜਾਣਕਾਰੀ ਨਹੀਂ, ਪਰਮਾਤਮਾ ਦੇ ਨਾਮ ਦੀ ਸੋਝੀ ਨਹੀਂ, ਤੇ ਨਾਮ ਤੋਂ ਬਿਨਾਂ ਦੁਨੀਆਦਾਰੀ ਬੰਦੇ ਦੇ ਘਰ ਵਿੱਚ ਨਹੀਂ ਪਹੁੰਚਿਆ ਜਾ ਸਕਦਾ, ਤੇ ਰੱਬ ਦੇ ਘਰ ਵਿੱਚ ਕਿਵੇਂ ਪਹੁੰਚਣ। ਹਰੇਕ ਸ਼ਬਦ ਵਿੱਚ ਮਹਾਰਾਜ ਨੇ ਪਰਮਾਤਮਾ ਦੇ ਨਾਮ ਦੀ ਗੱਲ, ਕਈ ਵਾਰੀ ਮਨ ਵਿੱਚ ਖਿਆਲ ਆਉਂਦਾ ਵੀ ਰੋਜ਼ ਨਾਮ ਦੀ ਗੱਲ, ਰੋਜ਼ ਗੁਰੂ ਘਰ ਦੇ ਵਿੱਚ ਆਉਂਦੇ ਨਾਮ ਦੀ ਗੱਲ ਨਹੀਂ। ਗੁਰਮੁਖੋ, ਆਪਾਂ ਇੱਕ ਰੋਜ਼ ਰਿਪੀਟ ਕਰਦੇ ਹਾਂ ਭੋਜਨ, ਕਦੀ ਇਹ ਕਿਹਾ ਵੀ ਰੋਜ਼ ਭੋਜਨ ਖਾਣ ਦੀ ਕੀ ਲੋੜ, ਇੱਕ ਦਿਨ ਖਾ ਲਿਆ ਹੁਣ ਅਗਲੇ ਮਹੀਨੇ ਖਾ ਲੈਣ, ਕਿਹਾ ਕਿ ਅਸੀਂ ਨਹੀਂ। ਭੋਜਨ ਤੇ ਤਿੰਨ ਸਮੇਂ ਅਸੀਂ ਖਾਂਦੇ ਹਾਂ, ਸਵੇਰੇ ਬ੍ਰੇਕਫਾਸਟ ਕਰਦੇ ਹਾਂ, ਦੁਪਹਿਰ ਵੇਲੇ ਲੰਚ ਦਾ ਫਿਕਰ ਪੈ ਜਾਂਦਾ, ਸ਼ਾਮ ਨੂੰ ਡਿਨਰ ਦਾ ਫਿਕਰ ਪੈ ਜਾਂਦਾ। ਮਹਾਰਾਜ ਕਹਿਣ ਲੱਗੇ ਭਲਿਆ, ਸਰੀਰ ਨੂੰ ਜੀਂਦਾ ਰੱਖਣ ਵਾਸਤੇ ਤਿੰਨ ਸਮੇਂ ਭੋਜਨ ਦੀ ਜ਼ਰੂਰਤ ਹੈ, ਨਾਮ ਵਾਹਿਗੁਰੂ ਆਤਮਾ ਨੂੰ ਜੀਂਦਾ ਰੱਖਣ ਵਾਸਤੇ ਤਿੰਨ ਸਮੇਂ ਨਾਮ ਦੀ ਜ਼ਰੂਰਤ, ਭਜਨ ਦੀ ਜ਼ਰੂਰਤ। ਭੋਜਨ ਤੋਂ ਬਿਨਾਂ ਸਰੀਰ ਨਹੀਂ ਚੱਲ ਸਕਦਾ, ਭਜਨ ਤੋਂ ਬਿਨਾਂ ਆਤਮਾ ਨਹੀਂ ਜੇ ਚੱਲ ਸਕਦਾ। ਸਾਡੇ ਸਿੱਖ ਵਿਦਵਾਨ ਕਹਿੰਦੇ ਨੇ ਵੇਖ ਭਲਿਆ, ਨਾਮ ਦੇ ਨਾਲ ਹੀ ਤੇ ਸਾਰੀਆਂ ਬਰਕਤਾਂ ਨੇ ਨਾ। ਕਵਾਂਗੇ ਵੀ ਨਾਮ ਦੇ ਨਾਲ ਕੀ ਹੁੰਦਾ, ਮਹਾਰਾਜ ਨੇ ਕੁਝ ਕੁ ਐਗਜ਼ੈਂਪਲਾਂ ਉਦਾਹਰਣਾਂ ਦਿੱਤੀਆਂ ਨੇ। ਕਹਿਣ ਲੱਗੇ ਨਾਮ ਦੇ ਨਾਲ ਨਾ ਅੰਦਰ ਮਨ ਦੀ ਵਿਕਾਰਾਂ ਦੀ ਮੈਲ ਧੋਤੀ ਜਾਂਦੀ, ਤੇਰਾ ਮਨ ਜਿਹੜਾ ਕਲੀਨ ਹੋ ਜਾਂਦਾ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਦ ਮਹੇ ਸਮੇ, ਭਰੀਆ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ। ਨਾਮ ਸਾਡੇ ਅੰਦਰ ਨੂੰ ਕਲੀਨ ਕਰਦਾ, ਨਾਮ ਸਾਡੇ ਅੰਦਰ ਦੀ ਵਿਕਾਰਾਂ ਦੀ ਮੈਲ ਨੂੰ ਧੋਂਦਾ। ਦੂਸਰਾ, ਪਰਮਾਤਮਾ ਦਾ ਨਾਮ ਸਾਡੇ ਅੰਦਰ ਰਸ ਪੈਦਾ ਕਰਦਾ, ਰਸ। ਕਈ ਵਾਰੀ ਕਹਿ ਦਿੰਦੇ ਨਾ, ਬੱਚਾ ਟੀਵੀ ਵੇਖਦਾ, ਬੰਦਾ ਟੀਵੀ ਵੇਖਦਾ, ਤਿੰਨ ਤਿੰਨ ਘੰਟੇ ਉੱਠਦਾ ਹੀ ਨਹੀਂ ਸਾਹਮਣੇ, ਪਰ ਨਾਮ ਜਪਣ ਵਾਸਤੇ ਤੁਸੀਂ ਬਹਿ ਲਓ, 10 ਮਿੰਟਾਂ ਬਾਅਦ ਹੀ ਨੀਂਦ ਆਉਣੀ ਸ਼ੁਰੂ ਹੋ ਜਾਂਦੀ। ਕਾਰਨ ਕੀ? ਕਿਉਂਕਿ ਉਹਦੇ ਵਿੱਚੋਂ ਸਾਨੂੰ ਹਾਲੇ ਰਸ ਨਹੀਂ ਆ ਰਿਹਾ। ਟੀਵੀ ਵਿੱਚੋਂ ਰਸ ਆ ਰਿਹਾ, ਸਵਾਦ ਆ ਰਿਹਾ, ਬੰਦਾ ਤਿੰਨ ਤਿੰਨ ਘੰਟੇ ਬਹਿੰਦਾ, ਨਾਮ ਵਿੱਚ ਹਾਲੇ ਰਸ ਨਹੀਂ ਆਇਆ, ਸਵਾਦ ਨਹੀਂ ਆਇਆ। ਜਦੋਂ ਹੌਲੀ ਹੌਲੀ ਗੁਰੂ ਦੀ ਕਿਰਪਾ ਵਾਪਰਦੀ ਹੈ ਨਾ, ਕਿਰਪਾ ਵਾਪਰਦੀ, ਉਦੋਂ ਨਾਮ ਦੇ ਵਿੱਚੋਂ ਫਿਰ ਰਸ ਆਉਣ ਲੱਗ ਪੈਂਦਾ, ਨਾਮ ਮਿੱਠਾ ਲੱਗਣ ਲੱਗ ਪੈਂਦਾ। ਜਦੋਂ ਨਾਮ ਦੇ ਵਿੱਚੋਂ ਰਸ ਆਉਣ ਲੱਗ ਪਏ, ਨਾਮ ਦੇ ਵਿੱਚੋਂ ਮਿੱਠੇ ਦਾ ਸਵਾਦ ਆਉਣ ਲੱਗ ਪੈ, ਸਮਝ ਲੈਣਾ ਇਹ ਪਹਿਲੀ ਕਿਰਪਾ ਵਾਹਿਗੁਰੂ ਦੀ ਤੁਹਾਡੇ 'ਤੇ ਬਖਸ਼ਿਸ਼ ਹੋ ਗਈ। ਨਾਮ ਜਪਦਿਆਂ ਬੰਦਾ ਅੱਕੇ ਨਾ ਥੱਕੇ ਨਾ। ਇਸੇ ਕਰਕੇ ਮਹਾਰਾਜ ਜੀ ਨੇ ਬਾਣੀ ਵਿੱਚ ਬਚਨ ਕਹਿ ਸੀ, ਭਲਿਆ ਤੁਰ ਤੇ ਸਹੀ ਬੜਾ ਰਸ ਆਉਂਦਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤਦ। ਨਾਮ ਦੇ ਨਾਲ ਕੋਈ ਆਪਾਂ ਕੰਪੇਅਰ ਨਹੀਂ ਕਰ ਸਕਦੇ ਵੀ ਨਾਮ ਇੰਨਾ ਮਿੱਠਾ ਤੇ ਦੂਸਰੀ ਚੀਜ਼ ਉਹਨਾਂ ਵੱਧ ਮਿੱਠੀ, ਨਹੀਂ। ਨਾਮ ਸਭ ਤੋਂ ਸ਼੍ਰੋਮਣ ਹੈ ਜਿਹੜਾ ਸਾਡੇ ਅੰਦਰ ਮਿਠਾਸ ਪੈਦਾ ਕਰਦਾ, ਰਸ ਪੈਦਾ ਕਰਦਾ। ਹਰ ਬਿਨ ਕਛੂ ਨਾ ਲਾਗੇ ਭਗਤਨ ਕੋ ਮਿੱਠਾ, ਜਿਹੜੇ ਬੰਦਗੀ ਕਰਨ ਵਾਲੇ ਨੇ ਨਾ ਉਹਨਾਂ ਨੂੰ ਨਾਮ ਤੋਂ ਬਿਨਾਂ ਹੋਰ ਕਿਸੇ ਦੇ ਵਿੱਚ ਸਵਾਦ ਹੀ ਨਹੀਂ ਆਉਂਦਾ, ਰਸ ਨਹੀਂ ਆਉਂਦਾ। ਫਿਰ ਜਿਹੜਾ ਤੀਸਰੀ ਅਵਸਥਾ ਬਣਦੀ ਹੈ ਨਾ, ਸਾਡੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ। ਇਸ ਨਾਮ ਦੀ ਬਦੌਲਤ ਕਰੋੜਾਂ ਜਨਮਾਂ ਦਾ ਟੁੱਟਿਆ ਹੋਇਆ ਬੰਦਾ ਨਾਮ ਦੇ ਸਦਕੇ ਵਾਹਿਗੁਰੂ ਵਿੱਚ ਅਭੇਦ ਹੋ ਜਾਂਦਾ, ਪਰਮਾਤਮਾ ਵਿੱਚ ਲੀਨ ਹੋ ਜਾਂਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬੋਲ ਨੇ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਿਛ ਨਾਹੀ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ। ਨਾਮ ਤੋਂ ਬਿਨਾਂ ਗੁਰਮੁਖ ਕੁਝ ਵੀ ਸਾਡੇ ਪੱਲੇ ਨੂੰ। ਬੰਦਾ ਸੰਸਾਰ ਦੇ ਵਿੱਚ ਸੁੱਖ ਵਾਸਤੇ ਦਰ ਦਰ ਤੇ ਭਟਕਦਾ, ਕਿਤੇ ਸੁੱਖ ਮਿਲਦਾ, ਕਿਤੇ ਅੰਦਰ ਰਸ ਪੈਦਾ ਹੋ ਜਾਏ, ਦੁੱਖਾਂ ਤੋਂ ਛੁਟਕਾਰਾ ਮਿਲਦਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਬੰਦਿਆ ਜੇ ਜ਼ਿੰਦਗੀ ਵਿੱਚ ਦੁੱਖਾਂ ਤੋਂ ਛੁਟਕਾਰਾ ਚਾਹੁੰਦੇ, ਜੇ ਜ਼ਿੰਦਗੀ ਵਿੱਚ ਸੁੱਖ ਚਾਹੁੰਦੇ, ਤੇ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰ ਲਿਆ ਕਰ, ਇਸ਼ਨਾਨ ਕਰਕੇ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ ਲਿਆ ਕਰ, ਨਾਮ ਦੇ ਵਿੱਚੋਂ ਸਾਰੇ ਸੁੱਖ ਮਿਲਣ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਮਾਣ ਸਾਂਝਾ ਕਰਦੇ, ਉਹ ਕਹਿੰਦੇ ਨੇ, ਜੀਵਨ ਪਦ ਨਿਰਵਾਣ ਇੱਕੋ ਸਿਮਰੀਏ, ਦੂਜੀ ਨਾਹੀਂ ਜਾਏ ਕਿਨ ਬਿਦ ਧੀਰੀਏ। ਅਗਲੀ ਪੰਕਤੀ ਵੱਲ ਧਿਆਨ ਦੇ, ਡਿੱਠਾ ਸਭ ਸੰਸਾਰ ਸੁਖਨਾ ਨਾਮ ਬਿ, ਨਾਮ ਤੋਂ ਬਿਨਾਂ ਸੁੱਖ। ਤੁਸੀਂ ਕਹੋਗੇ ਵੀ ਸੁੱਖ ਤੇ ਮਾਇਆ ਨਾਲ ਮਿਲਦੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਗੁਰੂ ਬੰਦੇ ਕੋਲ ਧਨ ਦੌਲਤ ਹੋਵੇ ਤੇ ਸੋਹਣਾ ਘਰ ਲੈ ਲੈਂਦਾ, ਸੁੱਖ ਮਿਲ ਗਿਆ। ਬੰਦੇ ਕੋਲ ਧਨ ਦੌਲਤ ਹੋਵੇ ਸੋਹਣੀਆਂ ਗੱਡੀਆਂ ਲੈ ਲੈਂਦਾ, ਸੁੱਖ ਮਿਲ ਗਿਆ। ਬੰਦੇ ਕੋਲ ਧਨ ਦੌਲਤ ਹੋਵੇ 36 ਪ੍ਰਕਾਰ ਦੇ ਖਾਣੇ ਘਰ ਦੇ ਵਿੱਚ ਮੰਗਾ ਲੈਂਦਾ, ਸਾਰੇ ਸੁੱਖ ਤੇ ਨੇ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਬੜੀ ਡੂੰਘਾਈ ਤੱਕ ਗੱਲ ਕੀ, ਕਹਿਣ ਲੱਗੇ ਭਲਿਆ ਤੇਰਾ ਭੁਲੇਖਾ ਹੀ, ਘਰ ਮਿਲ ਜੇ ਤੇ ਬੰਦਾ ਬੜਾ ਸੁਖੀ। ਉਹ ਇੱਥੇ ਤੇ ਵੱਡੇ ਵੱਡੇ ਮਹੱਲਾ ਵਾਲੇ ਘਰ ਵਿੱਚ ਬੈਠੇ ਰੋਂਦੇ ਪਏ ਨੇ, ਦੁਨੀਆਂ ਦੇ ਮਾਇਆ ਵਿੱਚੋਂ ਸੁੱਖ ਨੇ, ਨਾਂ ਵਿੱਚੋਂ ਸੁੱਖ। ਉਹ ਵੀ ਪੰਕਤੀ ਸਾਂਝੀ ਕਰਦੇ ਹੋ, ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਨਾਮ ਬਿਨਾਂ ਸਭ ਕੂੜ ਗਾਲੀ ਹੋਸ਼, ਨਾਮ ਤੋਂ ਬਿਨਾਂ ਸਭ ਕੁਝ ਥੋਥਾ। ਨਾਮ ਦੇ ਵਿੱਚੋਂ ਸੁੱਖ ਹੈ, ਨਾਮ ਦੇ ਨਾਲ ਹੀ ਸਾਡਾ ਅੰਦਰ ਸਾਫ਼ ਹੋਣਾ, ਮਨ ਸਾਫ਼ ਹੋਣਾ। ਕੱਲ੍ਹ ਮੈਂ ਬਚਨ ਸਾਂਝੀ ਕੀਤੇ ਸੀ, ਬੁੱਲੇ ਨੇ ਬੜੇ ਸੋਹਣੇ ਬਚਨ ਕਹਿ ਲਏ। ਉਹ ਕਹਿੰਦੇ ਨੇ, ਬੰਦਿਆ ਜੇ ਚਾਹੁੰਦਾ ਵੀ ਅੰਦਰ ਸਾਫ਼ ਹੋ ਜਾਏ, ਜੇ ਚਾਹੁੰਦਾ ਪਰਮਾਤਮਾ ਅੱਲਾ ਖੁਦਾ ਹਿਰਦੇ ਵਿੱਚ ਵਸ ਜਾਏ, ਆਪਣੇ ਅੰਦਰ ਨੂੰ ਧੋ। ਤੇ ਤੁਸੀਂ ਕਹੋਗੇ ਵੀ ਅੰਦਰ ਨੂੰ ਧੋ ਕਿਵੇਂ ਧੋਈਏ, ਤੇ ਇਹਨੇ ਬੜੇ ਸੋਹਣੇ ਬਚਨ ਕਹਿ, ਨਾਮ ਦੇ ਨਾਲ ਧੋਇਆ ਕਰ, ਅੱਲਾ ਖੁਦਾ ਦੀ ਬੰਦਗੀ ਨਾਲ ਧੋਇਆ। ਉਹ ਕਹਿੰਦਾ ਬੁੱਲਾ, ਕਹਿਣ ਲੱਗੇ, ਬੰਦਿਆ ਸਾਡੇ ਤ੍ਰੈਮਣ ਦੇਹੀ ਧੋਨਾ ਹੈ, ਇੱਕ ਧੋਲਾ ਦਿਲ ਦਾ ਟੁਕੜਾ, ਦਿਲ ਧੋਤੇ ਤਨ ਧੋਤੇ ਰੱਬ ਮਿਲਦਾ ਨਹੀਂ, ਦਿਲ ਧੋਤੇ ਰੱਬ ਮਿਲਦਾ। ਕਹਿਣ ਲੱਗੇ ਤਨ ਨੂੰ ਧੋਤਾ ਹੀ, ਉੱਥੇ ਦਿਲ ਦਾ ਟੁਕੜਾ ਵੀ ਧੋਲਾ। ਹੁਣ ਦਿਲ ਦਾ ਟੁਕੜਾ ਬਾਹਰਲੇ ਪਾਣੀ ਨਾਲ ਨਹੀਂ ਜੇ ਸਾਫ਼ ਹੋਣਾ, ਸ਼ਾਵਰ ਥੱਲੇ ਤੁਸੀਂ ਇਸ਼ਨਾਨ ਕਰ ਰਹੇ ਹੋ, ਤਨ ਧੋਤਾ ਗਿਆ। ਜਿਹੜਾ ਦਿਲ ਦਾ ਟੁਕੜਾ ਧੋਣਾ ਹੈ ਨਾ, ਉਹ ਵਾਹਿਗੁਰੂ ਦੇ ਨਾਮ ਨਾਲ ਧੋਤਾ ਜਾਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਸ ਜਿਸ ਦਿਨ ਅੰਦਰ ਧੋਤਾ ਗਿਆ, ਉਹ ਦਿਨ ਪਰਮਾਤਮਾ ਦੀਆਂ ਬਖਸ਼ ਰਹਿਮਤਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇੱਕ ਮੈਂ ਪ੍ਰਮਾਣ ਸਾਂਝਾ ਕਰਦੇ। ਸ੍ਰੀ ਰਾਗ ਦਾ ਪਹਿਲਾ ਸ਼ਬਦ ਹੈ, ਨਾਮ ਤੋਂ ਬਿਨਾਂ ਕੁਝ ਵੀ ਨਹੀਂ, ਨਾਮ ਹੈ ਤੇ ਸਭ ਬਰਕਤਾਂ। ਹਜ਼ੂਰ ਦੇ ਬੋਲ ਨੇ, ਮੋਤੀ ਤਾਂ ਮੰਦਰ ਉਸ ਰਹਿ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੀ ਪਿਆਵੈ ਚਾਓ, ਮਤ ਦੇਖ ਭੁੱਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਅੱਗੇ ਹਾਲਤ ਪਤਾ ਕੀ ਹੁੰਦੀ, ਹਰ ਪਿੰਨ ਜੀਓ ਜਲ ਪਲ ਜਾਊ, ਮੈਂ ਆਪਣਾ ਗੁਰਪੂਸ਼ ਦੇਖਿਆ ਅਵਰ ਨਾਈ ਥਾਉ। ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋਹਰ, ਕਰੈ ਰੰਗ ਪਸਾਓ, ਮਤ ਦੇਖ ਭੁੱਲਾ ਵਿਸਰੈ, ਤੇਰਾ ਚਿਤ ਨਾ ਆਵੇ ਨਾ, ਹਰ ਬਿਨ ਜੀਉ ਜਲ ਬਲ ਜਾ। ਮੈਂ ਆਪਣਾ ਗੁਰਪੂਸ਼ ਦੇਖਿਆ ਅਵਰ ਨਾਈ ਥਾਉ। ਇਹ ਚਾਰ ਅੱਖਰਾਂ ਦਾ ਨਾਮ ਹੈ ਨਾ ਜਿਹੜਾ ਆਪਾਂ ਵਾਹਿਗੁਰੂ ਜਪਦੇ ਹਾਂ, ਵਾਹਿਗੁਰੂ ਜਪ ਬੜੀ ਵੱਡੀ, ਇਹਦੇ ਵਿੱਚ ਤਾਕਤ ਹੈ, ਬੜੀ ਵੱਡੀ ਇਹਦੇ ਵਿੱਚ ਸਮਰੱਥਾ ਹੈ। ਜਿਹੜਾ ਕੰਮ ਬੰਦਾ ਆਪਣੇ ਬਲ ਨਾਲ ਨਹੀਂ ਨਾ ਕਰ ਸਕਦਾ, ਉਹ ਕੰਮ ਪਰਮਾਤਮਾ ਦੇ ਨਾਮ ਨਾਲ ਹੋ ਜਾਂਦਾ। ਕਿੰਨੀ ਕੁ ਤਾਕਤ ਹੈ, ਕਿੰਨੀ ਕੁ ਪਰਮਾਤਮਾ ਦੇ ਨਾਮ ਵਿੱਚ ਸਮਰੱਥਾ ਹੈ, ਪਾਵਰ ਹੈ। ਇੱਕ ਪਾਪੀ ਦਾ ਭਲਾ ਨਹੀਂ ਕਰਦਾ ਪਰਮਾਤਮਾ ਦਾ ਨਾਮ, ਇਹ ਕਿਣਕਾ ਮਾਤਰ ਪਰਮਾਤਮਾ ਦਾ ਨਾਮ ਜਿਹੜਾ ਹੈ ਨਾ, ਨਰਕਾਂ ਤੇ ਨਰਕ ਜਿਹੜੇ ਭਰੇ ਪਏ ਨੇ ਪਾਪੀ ਬੰਦਿਆਂ ਨਾਲ, ਇਹ ਨਾਮ ਸਾਰੇ ਪਾਪੀ ਬੰਦਿਆਂ ਦਾ ਪਾਰ ਉਤਾਰਾ ਕਰ ਦਿੰਦੇ। ਨਾਮ ਵਿੱਚ ਇੰਨੀ ਤਾਕਤ, ਅਖਰੀ ਅਰਥ ਕਰਨੇ ਨੇ। ਭਾਈ ਗੁਰਦਾਸ ਸਾਹਿਬ ਜੀ ਦਾ ਮੈਂ ਇੱਕ ਬੋਲ ਆਪ ਜੀ ਨੂੰ ਪੜ੍ਹ ਕੇ ਸੁਣਾਉਣਾ। ਉਹ ਕਹਿੰਦੇ ਨੇ ਰਾਜਾ ਜਨਕ ਜਿਹੜਾ ਹੈ ਨਾ, ਹੈ ਤੇ ਰਾਜਾ ਸੀ ਪਰ ਬੜਾ ਵੱਡਾ ਗੁਰਮੁਖ ਸੀ, ਭਗਤ ਸੀ, ਬੰਦਗੀ ਦੇ ਰੰਗ ਵਿੱਚ ਰੰਗਿਆ ਹੈ, ਭਗਤੀ ਦੇ ਰੰਗ ਵਿੱਚ ਰੰਗਿਆ ਹੈ, ਰੋਮ ਰੋਮ ਵਿੱਚ ਪਰਮਾਤਮਾ ਦਾ ਨਾਮ, ਆਪਣੀ ਸਾਰੀ ਨਗਰੀ ਨੂੰ ਲੈ ਕੇ ਤੇ ਸੱਚਖੰਡ ਵੱਲ ਤੁਰ ਪਿਆ। ਰਸਤੇ ਵਿੱਚ ਜਾਂਦਿਆਂ ਉਹਦੇ ਕੰਨਾਂ ਵਿੱਚ ਚੀਕ ਚਿਹਾੜੇ ਦੀ ਆਵਾਜ਼ ਪਈ। ਉਹ ਚੀਕ ਚਿਹਾੜਾ ਕਿੱਥੋਂ ਸੀ, ਨਰਕਾਂ ਦੇ ਕੋਲੋਂ ਲੰਘ ਰਿਹਾ ਸੀ ਰਾਜਾ ਜਨਕ ਭਗਤ। ਤੇ ਨੇ ਪੁੱਛਿਆ ਵੀ ਆਹ ਚੀਕ ਝਿਹਾੜਾ ਕਿੰਨਾ ਦਾ ਪੈ ਰਿਹਾ, ਤੇ ਦੱਸਿਆ ਵੀ ਕਹਿਣ ਲੱਗੇ ਵੀ ਨਰਕਾਂ ਦੇ ਕੋਲੋਂ ਅਸੀਂ ਲੰਘ ਰਹੇ, ਨਰਕਾਂ ਦੇ ਵਿੱਚ ਇਹ ਵਿਚਾਰੇ ਕੁਰਲਾਉਂਦੇ ਪਏ ਨੇ, ਵਰਲਾਪ ਕਰਦੇ ਪਏ ਨੇ, ਸਜਾਵਾਂ ਮਿਲਦੀਆਂ ਪਈਆਂ, ਜਮ ਸਜਾਵਾਂ ਦਿੰਦੇ ਪਏ ਨੇ। ਪੁੱਛਿਆ ਜੀ ਕਿਉਂ, ਕਹਿਣ ਲੱਗੇ ਸਾਰੀ ਜ਼ਿੰਦਗੀ ਪਾਪ ਕੀਤਾ, ਮਾੜੇ ਕਰਮ ਕੀਤੇ ਨਾ, ਜੇ ਸਜਾਵਾਂ ਮਿਲੀਆਂ, ਵਿਚਾਰੇ ਰੋ ਰਹੇ ਨੇ, ਕੁਰਲਾ ਰਹੇ। ਤੇ ਪੁੱਛਿਆ ਵੀ ਇਹਨਾਂ ਦੀ ਬੰਦ ਖਲਾਸੀ ਹੋ ਸਕਦੀ, ਇਹਨਾਂ ਦਾ ਕਿਤੇ ਭਲਾ ਹੋ ਸਕਦਾ। ਕਹਿਣ ਲੱਗੇ ਜੀ ਹਾਂ। ਪੁੱਛਿਆ ਕਿਵੇਂ, ਕਹਿਣ ਲੱਗੇ ਕੋ ਬੰਦਗੀ ਵਾਲਾ ਹੋਵੇ ਜਿਹਨੇ ਆਪ ਨਾਮ ਦੀ ਕਮਾਈ ਕੀਤੀ ਹੋਵੇ, ਨਾਮ ਦੀ ਕਮਾਈ ਦੇ ਵਿੱਚੋਂ ਕਿਣਕਾ ਮਾਤਰ ਦੇ ਦੇ ਤੇ ਇਹਨਾਂ ਪਾਪੀਆਂ ਦਾ ਵੀ ਛੁਟਕਾਰਾ ਹੋ ਸਕਦਾ। ਉਹ ਕਹਿਣ ਲੱਗੇ ਪਰ ਜਿੰਨੀ ਮੈਂ ਕਮਾਈ ਕੀਤੀ ਨਾ, ਉਹ ਸਾਰੀ ਕਮਾਈ ਇੱਕ ਪਾਸੇ ਰੱਖ ਕੇ ਤੇ ਇਹਨਾਂ ਦਾ ਪਾਰ ਉਤਾਰਾ ਕਰ। ਤੇ ਲਿਖਦੇ ਨੇ ਭਾਈ ਗੁਰਦਾਸ ਸਾਹਿਬ ਜੀ, ਕਹਿਣ ਲੱਗੇ ਵੇਖੋ ਨਾਮ ਦੀ ਬਰਕਤ, ਨਾਮ ਦੀ ਪਾਵਰ, ਨਾਮ ਦੀ ਤਾਕਤ। ਉਹਨੇ ਕਿਹਾ ਸੀ ਅੱਜ ਤੱਕ ਜਿੰਨੀ ਮੈਂ ਭਗਤੀ ਕੀਤੀ ਹੈ, ਜਿੰਨੇ ਵੀ ਮੈਂ ਬੰਦਗੀ ਕੀਤੀ, ਸਾਰੀ ਇੱਕ ਪਾਸੇ ਰੱਖ ਕੇ ਇਹਨਾਂ ਦਾ ਪਾਪੀਆਂ ਦਾ ਪਾਰ ਉਤਾਰਾ ਕਰ। ਤੇ ਕਹਿਣ ਲੱਗੇ ਉਸ ਵੇਲੇ ਕਿੰਨਾ ਕੁ ਨਾਮ ਦੇਣਾ ਪਿਆ, ਇੱਕ ਤੱਕੜੇ ਵਿੱਚ ਪਾਸੇ ਵਿੱਚ ਸਾਰੇ ਜਿੰਨੇ ਵੀ ਨਰਕਾਂ ਦੇ ਜੀਵ ਸੀ ਉਹਨਾਂ ਨੂੰ ਰੱਖ ਦਿੱਤਾ, ਦੂਸਰੇ ਪਾਸੇ ਕਿਣਕਾ ਮਾਤਰ ਨਾਮ ਦਾ ਰੱਖਿਆ। ਗੁਰਮੁਖ, ਜਿਹੜਾ ਕਿਣਕਾ ਮਾਤਰ ਨਾਮ ਦਾ ਰੱਖਿਆ ਸੀ ਉਹ ਤੱਕੜਾ ਥੱਲੇ ਵੱਲ ਭਾਰਾ ਹੋ ਗਿਆ, ਤੇ ਜਿਹਨੇ ਵਿੱਚ ਇੰਨੇ ਨਰਕ ਪਾਪੀ ਬੈਠੇ ਸਨ ਉੱਚਾ ਹੋ ਗਿਆ। ਭਾਵ ਕਿਣਕਾ ਮਾਤਰ ਨਾਮ ਦਾ ਦੇਣ ਦੇ ਨਾਲ ਹੀ ਸਾਰਿਆਂ ਦੀ ਬੰਦ ਖਲਾਸੀ ਹੋ ਗਈ। ਥੋੜਾ ਜਿਹਾ ਨਾਮ ਦੇਣਾ ਪਿਆ, ਇੰਨੀ ਤਾਕਤ ਹੈ ਨਾਮ, ਇੰਨੀ ਬਰਕਤ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਨਾਮ ਦੀ ਵਡਿਆਈ ਕਰਦਿਆਂ ਬਚਨ ਕਹਿੰਦੇ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ, ਜਮਪੁਰ ਗਿਆ ਪੁਕਾਰ ਸੁਣ ਵਿਲ ਲਾਵਣ ਜੀ ਨਰਕ ਨਿਵਾਸੀ, ਧਰਮ ਰਾਏ ਨੂੰ ਆਖਿਓਨ ਸਭਨਾ ਦੀ ਕਰ ਬੰਦ ਖਲਾਸੀ। ਨਾ ਸਾਰਿਆਂ ਦੇ ਬੰਦ ਖਲਾਸੀ ਕਰਦੇ, ਧਰਮ ਰਾਜ ਨੂੰ ਆਖਿਆ ਪਾਪੀਆਂ ਦਾ ਪਾਰ ਉਤਾਰਾ ਕਰਨ। ਕਰੇ ਬੇਨਤੀ ਧਰਮ ਰਾਏ, ਹਉ ਸੇਵਕ ਠਾਕੁਰੇ ਅਬਨਾਸੀ, ਕਹਿਣ ਲੱਗੇ ਮੇਰੇ ਹੱਥ ਵਿੱਚ ਕੋਈ ਨੀ ਭਗਤ ਜੀ, ਇਹ ਤੇ ਰੱਬ ਦੇ ਹੱਥ ਵਿੱਚ। ਕਹਿਣ ਲੱਗੇ ਉਹਦੇ ਕਰਮ ਦੇ ਵਿੱਚ, ਕੰਮ ਦੇ ਵਿੱਚ ਭਗਤ ਜਨ ਜਿਹੜੇ ਨੇ ਉਹ ਉਹਨੂੰ ਕਹਿ ਸਕਦੇ ਨੇ, ਸਾਡੇ ਹੱਥ ਵਿੱਚ ਕੋਈ ਨੀ। ਗਹਿਣੇ ਧਰੇ ਨੇ ਇੱਕ ਨਾਉ, ਗਹਿਣੇ ਧਰੇ ਇੱਕ ਪਾਸੇ ਨਾਮ ਦੀ ਬਰਕਤ, ਇੱਕ ਪਾਸੇ ਪਾਪੀਆਂ ਦਾ ਸਾਰਾ ਪਲੜਾ ਇਹਨਾਂ ਭਰ ਦਿੱਤਾ। ਗਹਿਣੇ ਧਰੇ ਨੇ ਇੱਕ ਨਾਉ, ਪਾਪਾ ਨਾਲ ਕਰੇ ਨਿਰਜਾਸੀ, ਪਾ ਸੰਗ ਪਾਪ ਨਾ ਪੂਜਨੀ, ਗੁਰਮੁਖ ਨਾਉ ਤੁਲ ਨਾ ਤੁਲਾਸੀ, ਨਰਕੋਂ ਛੁੱਟੇ ਜੀ ਜੰਤ, ਨਾਮ ਦੀ ਬਦੌਲਤ ਸਾਰੇ ਨਰਕਾਂ ਵਿੱਚ ਜਿਹੜੇ ਪਾਪੀਆਂ ਨਾਲ ਭਰਿਆ ਪਿਆ ਸੀ ਨਰਕ, ਨਾਮ ਦੀ ਬਦੌਲਤ ਨਰਕੋਂ ਛੁੱਟੇ ਜੀ ਜੰਤ,
1: ਕੱਟੀ ਗਲਹੋਂ ਸਿਲਕ ਜਮ ਫਾਂਸੀ ਮੁਕਤ ਜੁਗਤ ਨਾਵੇਂ ਕੀ ਦਾਸੀ। ਗੁਰਮੁਖੋ ਇਹ ਤੇ ਨਾਮ ਦੀਆਂ ਦਾਸੀਆਂ ਨੇ। ਜਿਸ ਮਨੁੱਖ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਏ ਨਾ, ਉਹ ਆਪਣਾ ਭਲਾ ਨਹੀਂ ਕਰ ਜਾਂਦਾ, ਕੋਈ ਨਰਕ ਵਿੱਚ ਪਾਪੀ ਸੜ ਰਹੇ ਨੇ ਉਹਨਾਂ ਦਾ ਵੀ ਪਾਰ ਉਤਾਰਿਆ ਕਰ। ਇੱਕ ਵਾਰੀ ਜਪ ਲਈਏ ਨਾਮ, ਸਤਨਾਮ ਸਤਨਾਮ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਇਸ ਵਾਹਿਗੁਰੂ ਦੇ ਸਤਨਾਮ ਵਿੱਚ ਇੰਨੀ ਤਾਕਤ ਨਾ। ਭਗਤ ਕਬੀਰ ਸਾਹਿਬ ਦੇ ਨਾ ਘਰ ਦੇ ਵਿੱਚ ਕੋਈ ਦੁਖੀ ਸੱਜਣ ਆ ਗਿਆ। ਜਿਸ ਵੇਲੇ ਆਇਆ ਉਹਨੇ ਆਵਾਜ਼ ਮਾਰੀ ਤੇ ਭਗਤ ਜੀ ਆਪ ਘਰ ਵਿੱਚ ਨਹੀਂ ਸਨ, ਘਰ ਵਾਲੀ ਘਰ ਸੀ, ਦਰਵਾਜ਼ਾ ਖੋਲ ਪੁੱਛਿਆ ਜੀ ਭਗਤ ਕਬੀਰ ਸਾਹਿਬ ਜੀ ਨੂੰ ਮਿਲਣਾ, ਮਹਾਂਪੁਰਖਾਂ ਦਰਸ਼ਨ ਕਰਨੇ। ਘਰ ਵਾਲੀ ਕਹਿਣ ਲੱਗੀ ਉਹ ਤੇ ਘਰ ਨੇ, ਦੱਸੋ ਕੰਮ ਕੀ? ਕਹਿਣ ਲੱਗੇ ਕੰਮ ਤੇ ਕੁਝ ਨਹੀਂ, ਦੁੱਖ ਬਹੁਤ ਨੇ, ਇੰਨਾ ਦੁਖੀ ਆ, ਨਾ ਦਿਨੇ ਚੈਨ ਆਉਂਦਾ ਨਾ ਰਾਤ ਨੂੰ, ਉਹਦਾ ਇਲਾਜ ਕਰਾਉਣ ਵਾਸਤੇ ਹੈ। ਤੇ ਭਗਤ ਕਬੀਰ ਜੀ ਦੀ ਘਰ ਵਾਲੀ ਨੂੰ ਪਤਾ ਸੀ ਵੀ ਜਿਹੜਾ ਵੀ ਕੋਈ ਘਰ ਦੇ ਵਿੱਚ ਦੁਖੀ ਆਤਰ ਆਉਂਦਾ ਹੈ ਨਾ, ਤੇ ਮੇਰਾ ਸਿਰ ਦਾ ਸਾਈਂ ਭਗਤ ਉਹਨਾਂ ਨੂੰ ਇਹ ਕਹਿੰਦਾ ਹੈ ਵੀ ਰਾਮ ਜਪਿਆ ਕਰ, ਰਾਮ ਜਪਿਆ ਕਰ, ਰਾਮ ਜਪਿਆ ਕਰ। ਤੇ ਜੇ ਭਗਤ ਕਬੀਰ ਸਾਹਿਬ ਘਰੇ ਹੁੰਦੇ ਤੇ ਉਹਨੇ ਵੀ ਇਸ ਦੁਖੀ ਨੂੰ ਕਹਿਣਾ ਸੀ ਵੀ ਰਾਮ ਜਪ, ਰਾਮ ਜਪ, ਰਾਮ ਜਪ, ਮੈਂ ਹੀ ਕਹਿ ਦਿੰਦੀ। ਉਹ ਕਹਿਣ ਲੱਗੇ ਵੀ ਉਹ ਤੇ ਘਰ ਦੇ ਵਿੱਚ ਨਹੀਂ, ਜੇ ਤੂੰ ਦੁੱਖਾਂ ਦਾ ਮਾਰਿਆ ਹੋਇਆ ਆਇਆ ਨਾ ਵੀ ਕਹਿੰਦਾ ਵੀ ਦੁੱਖ ਖਤਮ ਹੋ ਜਾਣ। ਤੇ ਕਹਿਣ ਲੱਗੇ ਆਪਣੀ ਰਸਨਾ ਤੋਂ ਕਹਿ ਰਾਮ ਜੀ, ਰਾਮ ਜੀ, ਰਾਮ ਜੀ, ਪਰਮਾਤਮਾ ਦਾ ਨਾਮ ਤਿੰਨ ਵਾਰੇ ਜਪ ਲਾ। ਹਲੇ ਘਰ ਵਾਲੀ ਉਹਨੂੰ ਕਹਿ ਰਹੀ ਸੀ, ਉਹ ਜਪਣ ਲੱਗਾ ਇੰਨੀ ਦਿਨ ਭਗਤ ਕਬੀਰ ਸਾਹਿਬ ਜੀ ਹੈ। ਕਹਿਣ ਲੱਗੇ ਭਗਵਾਨ ਕੀ ਹੋਇਆ ਹੈ, ਕੌਣ ਸੱਜਣ? ਕਹਿਣ ਲੱਗੇ ਜੀ ਬੜਾ ਦੁਖੀ ਸੀ, ਤੁਹਾਨੂੰ ਮਿਲਣ ਵਾਸਤੇ ਆਇਆ ਸੀ। ਕਹਿੰਦਾ ਮੈਂ ਬਹੁਤ ਦੁੱਖਾਂ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ, ਮੇਰੇ ਦੁੱਖ ਕੱਟੇ ਜਾਣ। ਤੇ ਪੁੱਛਿਆ ਤੂੰ ਕੀ ਕਿਹਾ? ਕਹਿਣ ਲੱਗੇ ਮੈਨੂੰ ਕਹਿ ਦਿੱਤਾ ਵੀ ਤਿੰਨ ਵਾਰੀ ਰਾਮ ਜੀ, ਰਾਮ ਜੀ, ਰਾਮ ਜੀ ਕਹਿੰਦੇ ਦੁੱਖ ਕੱਟੇ ਜਾਣ। ਕਹਿਣ ਲੱਗੇ ਉਹ ਭਗਵਾਨ ਨੇ ਪਰਮਾਤਮਾ ਦੇ ਨਾਮ ਨੂੰ ਤੂੰ ਇੰਨਾ ਸਸਤਾ ਸਮਝ ਲਈ? ਕਹਿਣ ਲੱਗੇ ਇੱਕ ਵਾਰੀ ਕਹਿ ਦੇ ਤੇ ਦੁੱਖ ਕੱਟੇ ਜਾਣੇ ਨੇ, ਤਿੰਨ ਵਾਰੀ ਕਹਿਣ ਦੀ ਤੇ ਲੋੜ ਹੀ ਨਹੀਂ ਪੈਣ। ਇਹ ਨਾਮ ਦੀ ਤਾਕਤ ਬਰਕਤ ਕਿਤੇ ਭਿੱਜ ਕੇ ਪ੍ਰੇਮ ਵਿੱਚ ਭਿੱਜ ਕੇ ਗੁਰੂ ਹੋ ਸਾਡੀ ਰਸਨਾ ਤੇ ਵਾਹਿਗੁਰੂ ਦਾ ਨਾਮ ਆ ਜੇ ਨਾ, ਕਰੋੜਾਂ ਜਨਮਾਂ ਦੇ ਦੁੱਖ ਕੱਟੇ ਜਾਂਦੇ। ਅੱਜ ਉਸੇ ਨਾਮ ਦੀ ਤਾਕਤ ਦੀ ਗੱਲ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਹੁਕਮਨਾਮੇ ਦੇ ਵਿੱਚ ਕੀਤੀ, ਬਚਨ ਕਹਿ ਦਿੱਤੇ ਨੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। ਭਾਈ ਸਿਮਰਤੀਆਂ ਨੂੰ ਪੜ੍ਹ ਕੇ, ਵੇਦਾਂ ਨੂੰ ਪੜ੍ਹ ਕੇ, ਪੁਰਾਣਾਂ ਨੂੰ ਪੜ੍ਹ ਕੇ ਜੇ ਤੁਸੀਂ ਨਾਮ ਦੀ ਗੱਲ ਕਰਦੇ ਤੇ ਵਾਹ ਭਲਾ, ਤੇ ਜੇ ਨਾਮ ਦੀ ਗੱਲ ਹੀ ਨਹੀਂ ਕੀਤੀ ਤੁਸੀਂ ਹੋਰ ਕਰਮ ਕਾਂਡਾਂ ਵਿੱਚ ਲੋਕਾਂ ਨੂੰ ਲਾ ਛੱਡਿਆ। ਨਾਮ ਬਿਨਾਂ ਸਭ ਕੂੜ ਗੱਲ ਹੀ ਹੋਈ, ਨਾਮ ਤੋਂ ਬਿਨਾਂ ਜਿੰਨੀਆਂ ਵੀ ਤੁਸੀਂ ਗੱਲਾਂ ਪੰਡਿਤ ਜੀ ਲੋਕਾਂ ਨੂੰ ਪੜ੍ਹ ਪੜ੍ਹ ਕੇ ਸੁਣਾਉਂਦੇ ਹੋ ਉਹ ਸਾਰੀਆਂ ਹੋਸ਼ੀਆਂ ਗੱਲਾਂ ਨੇ, ਉਹਨਾਂ ਦੇ ਵਿੱਚ ਕੋਈ ਵਜਨ ਨਹੀਂ, ਉਹਨਾਂ ਗੱਲਾਂ ਨਾਲ ਕਿਸੇ ਦਾ ਕੋਈ ਨਹੀਂ ਸੁਣਾ। ਨਾਮ ਦੀ ਵਡਿਆਈ ਕਰੋ, ਨਾਮ ਦੀਆਂ ਗੱਲਾਂ ਕਰੋ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੇ। ਸਿੱਖਾਂ ਪੁੱਛਿਆ ਮਹਾਰਾਜ ਨਾਮ ਦਾ ਖਜ਼ਾਨਾ ਕਿਹਦੇ ਕੋਲ? ਕਹਿਣ ਲੱਗੇ ਵੀ ਹੈ ਤੇ ਰੱਬ ਦਾ ਨਾਮ ਕੋੜੀਏ, ਪਰ ਜਿਹੜੇ ਭਗਤੀ ਕਰਨ ਵਾਲੇ ਨੇ ਉਹਨਾਂ ਦੇ ਮਨ ਵਿੱਚ ਨਾਮ ਦਾ ਖਜ਼ਾਨਾ ਜੇ ਗੁਰਮੁਖਾਂ ਦੇ, ਸੰਤਾਂ ਦੇ, ਭਗਤਾਂ ਦੇ, ਉਹਨਾਂ ਕੋਲ ਬੈਠਿਆ ਕਰੋ, ਕਿਣਕਾਂ ਮਾਤਰ ਤੁਹਾਨੂੰ ਵੀ ਮਿਲ ਜਾਏਗਾ। ਸੁਖਮਨੀ ਸਾਹਿਬ ਦੇ ਬੋਲ ਨੇ ਭਗਤ ਜਨਾ ਕੇ ਮਨ ਬਿਸਰਾਮ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ। ਭਗਤਾਂ ਦੇ ਹਿਰਦੇ ਵਿੱਚ ਨਾਮ, ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੇ। ਜਿਹੜਾ ਗੁਰੂ ਦੀ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਨਾਮ ਜਪਦਾ ਨਾ ਉਹਦੇ ਜੰਮਣ ਮਰਨ ਦੇ ਦੁੱਖ ਜਿਹੜੇ ਨੇ ਖਤਮ ਹੋ ਜਾਂਦੇ ਨੇ। ਮੋਹੇ ਬਾਦ ਅਹੰਕਾਰ ਸਰਪਨ ਸਰਪਰ ਰੁਨਿਆ। ਮੋਹੇ ਦਰਤ ਨੇ ਮੋਹ, ਬਾਦ ਦਰਤ ਨੇ ਝਗੜਾ, ਅਹੰਕਾਰ ਦਰਤ ਨੇ ਹੰਕਾਰੀ ਬੰਦਾ। ਕਹਿਣ ਲੱਗੇ ਜਦੋਂ ਨਾਮ ਜਪੇਗਾ ਨਾ ਇਹ ਇਸ ਅੰਦਰ ਦਾ ਮੋਹ ਵੀ ਖਤਮ ਹੋ ਜਾਏਗਾ, ਅੰਦਰ ਦੇ ਝਗੜੇ ਕਲੇਸ਼ ਵੀ ਖਤਮ ਹੋ ਜਾਣਗੇ, ਹੰਕਾਰ ਵੀ ਖੜਾ ਛੱਡ ਜਾਏਗਾ। ਤੇ ਜੇ ਨਾਮ ਨਾ ਜਪਿਆ ਤੇ ਸਰਪਰ ਰੁਨਿਆ, ਇੱਕ ਦਿਨ ਜ਼ਰੂਰ ਤੈਨੂੰ ਰੋਣਾ ਪਏਗਾ, ਦੁੱਖ ਝੱਲਣੇ ਪੈਣਗੇ। ਸੁੱਖ ਨਾ ਪਾਏ ਨਮੂਲ ਨਾਮ ਵਿਛੁਨਿਆ। ਜਿਹੜੇ ਨਾਮ ਤੋਂ ਵਿਛੜ ਜਾਂਦੇ ਨੇ ਨਾ ਭੋਰਾ ਮਾਤਰ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਕਦੀ ਸੁੱਖ ਨਹੀਂ ਆ ਸਕਦਾ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਉਹ ਭਲਿਆ ਮੈਂ ਮੇਰੀ ਦੇ ਵਿੱਚ ਹੀ ਇਹਨਾਂ ਦੇ ਵਿੱਚ ਆਪਣੇ ਆਪ ਨੂੰ ਬੰਨ ਛੱਡੇ। ਮੈਂ ਨਾ ਕਰਿਆ ਕਰ, ਤੂੰ ਕਰਿਆ ਕਰ, ਤੂੰ ਤੂੰ ਕਰਤਾ ਤੂੰ ਹੁਆ, ਉਸ ਪਰਮਾਤਮਾ ਨੂੰ ਯਾਦ ਕਰਿਆ ਕਰ, ਅੰਦਰ ਦੀ ਮੈਂ ਨੂੰ ਛੱਡ, ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਜੇ ਮੈਂ ਕਰੇਗਾ ਨਾ ਤੇ ਫਿਰ ਨਰਕ ਸੁਰਗ ਦੇ ਵਿੱਚ ਨਿਵਾਸ, ਨਰਕ ਦਰ ਕਿਤੇ ਨੇ ਦੁੱਖ, ਸੁਰਗ ਦਰ ਕਿਤੇ ਨੇ ਸੁੱਖ। ਕਹਿਣ ਲੱਗੇ ਆ ਦੁੱਖਾਂ ਦੇ ਵਿੱਚ ਸੁੱਖਾਂ ਦੇ ਵਿੱਚ ਤੇਰੀ ਜ਼ਿੰਦਗੀ ਰੋਂਦਿਆਂ ਧੁੰਦਿਆਂ ਲੰਘਦੀ ਪਈ ਏ। ਕਹਿਣ ਲੱਗੇ ਮੈਂ ਮੇਰੀ ਨੂੰ ਛੱਡ, ਨਾਮ ਵਿੱਚ ਤੂੰ ਨਾਲ ਜੁੜ, ਤੇ ਕਹਿਣ ਲੱਗੇ ਸੱਚ ਜਾਣੀ ਫਿਰ ਕਦੀ ਨਰਕਾਂ ਦੇ ਵਿੱਚ ਗੋਤੇ ਨਹੀਂ ਖਾਣੇ ਪੈਣਗੇ। ਸੋਧਤ ਸੋਧਤ ਸੋਧ ਤਤ ਵਿਚਾਰਿਆ। ਮਹਾਰਾਜ ਕਹਿਣ ਲੱਗੇ ਯਕੀਨ ਕਰੀ, ਅਸੀਂ ਸੋਧ ਕੇ ਸੋਧ ਕੇ ਸੋਧ ਕਰਕੇ ਇਸ ਤਤ ਤੇ ਪਹੁੰਚੇ ਹਾਂ
ਕੀ ਸੋਧ ਕੀਤੀ ਹੈ ਜੀ? ਨਾਮ ਬਿਨਾਂ ਸੁੱਖ ਨਾਹੀਂ ਸਰਪ੍ਰਹਾਰ। ਨਾਮ ਤੋਂ ਬਿਨਾਂ ਜ਼ਿੰਦਗੀ ਵਿੱਚ ਸੁੱਖ ਨਹੀਂ। ਬੰਦਿਆ, ਨਾਮ ਤੋਂ ਬਿਨਾਂ ਜੀਵਨ ਦੀ ਬਾਜ਼ੀ ਹਾਰ ਕੇ ਜਾਏਗਾ। ਆਵਹ ਜਾਹੇ ਅਨੇਕ ਮਰ ਮਰ ਜਨਮ। ਇੱਕ ਦੀ ਗੱਲ ਨਹੀਂ, ਦੋ ਦੀ ਗੱਲ ਨਹੀਂ। ਲੋਕ ਆਉਂਦੇ ਨੇ ਸੰਸਾਰ ਦੇ ਵਿੱਚ, ਆਣ ਕੇ ਚਲੇ ਜਾਂਦੇ ਨੇ, ਮਰ ਮਰ ਜਨਮ ਤੇ ਆਏ ਨੇ, ਚਲੇ ਗਏ। ਇਸੇ ਤਰ੍ਹਾਂ ਸੰਸਾਰ ਵਿੱਚ ਆਪਣੀ ਜ਼ਿੰਦਗੀ ਨਾਮ ਤੋਂ ਬਿਨਾਂ ਬਤੀਤ ਕਰਦੇ ਨੇ, ਫਿਰ ਇਸ ਆਉਣ ਜਾਣ ਦੇ ਗੇੜ ਵਿੱਚ ਪੈ ਰਹੇ ਨੇ। ਬਿਨ ਬੁੱਝੇ ਸਭ ਬਾਤ ਜੋਨੀ ਪਰਮ ਤੇ। ਜਿੰਨੀ ਦੇਰ ਤੱਕ ਸਮਝ ਨਹੀਂ ਆਈ, ਜਿੰਨੀ ਦੇਰ ਤੱਕ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਨਾਮ ਨਹੀਂ ਜਪਿਆ, ਉਨੀ ਦੇਰ ਤੱਕ ਜੂਨਾਂ ਤੋਂ ਛੁਟਕਾਰਾ ਨਹੀਂ। ਜਿਨ ਕੋ ਭਏ ਦਿਆਲ ਤਿੰਨ ਸਾਧੂ ਸੰਗ ਪੈ। ਜਿਹਦੇ ਤੇ ਵਾਹਿਗੁਰੂ ਦਿਆਲੂ ਹੁੰਦਾ ਨਾ, ਕਿਰਪਾਲੂ ਹੁੰਦਾ, ਕਿਰਪਾ ਕਰਦਾ, ਉਹਨੂੰ ਸਾਧੂ ਦੀ ਸੰਗਤ ਮਿਲ ਜਾਂਦੀ। ਸਾਧੂ ਦੇ ਅਰਥ ਨੇ ਗੁਰੂ, ਗੁਰੂ ਦੀ ਸੰਗਤ ਮਿਲਦੀ। ਜਿਹਨੂੰ ਗੁਰੂ ਦੀ ਸੰਗਤ ਮਿਲਦੀ, ਅੰਮ੍ਰਿਤ ਧਰ ਕਾ ਨਾਮ ਤਿੰਨੀ ਜਨੀ ਜਪ ਲੈ। ਗੁਰੂ ਦੀ ਸੰਗਤ ਕਰਨ ਵਾਲਾ ਫਿਰ ਪਰਮਾਤਮਾ ਦੇ ਨਾਮ ਨੂੰ ਜਪਦਾ ਜੇ। ਖੋਜੈ ਕੋਟ ਅਸੰਖ ਬਹੁਤ ਅਨੰਤ ਕੇ ਭਲਿਆ। ਇੱਕ ਨਹੀਂ, ਦੋ ਨਹੀਂ, ਕਰੋੜਾਂ ਦੀ ਗੱਲ ਸੁਣ ਕੇ ਵੇਖਲਾ। ਜਿਸ ਬਜਾਏ ਆਪ ਨੇੜਾ ਤਿਸ ਹੈ, ਜਿਹਦੇ ਤੇ ਵਾਹਿਗੁਰੂ ਕਿਰਪਾ ਕਰਦਾ ਹੈ, ਉਹਨੂੰ ਪਰਮਾਤਮਾ ਨੇੜੇ ਹੋ ਕੇ ਸਭ ਦਾਤਾਂ ਦਿੰਦਾ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ। ਸਿੱਖਾ ਆ ਅਰਦਾਸ ਕਰਿਆ ਕਰ ਗੁਰੂ ਦੇ ਚਰਨਾਂ ਦੇ ਵਿੱਚ, ਹੇ ਪਰਮਾਤਮਾ ਜਿੱਥੇ ਦੁਨੀਆਂ ਦੀਆਂ ਦਾਤਾਂ ਦਿੱਤੀਆਂ ਜੇ ਨਾ, ਇੱਕ ਆ ਵੀ ਦਾਤ ਝੋੜੀ ਵਿੱਚ ਪਾ ਦਿਓ। ਵਿਸਰ ਨਾਹੀ ਦਾਤਾਰ, ਤੇਰਾ ਨਾਮ ਨਾ ਸਾਨੂੰ ਵਿਸਰੇ, ਤੇਰੀ ਯਾਦ ਨਾ ਵਿਸਰੇ। ਆਪਣਾ ਨਾਮ ਦੇਹ, ਆਪਣੇ ਨਾਮ ਦੀ ਬਖਸ਼ਿਸ਼ ਕਰੋ। ਗੁਣ ਗਾਵਾ ਦਿਨ ਰਾਤ, ਨਾਨਕ ਚਾਓ ਇਹੋ ਮੇਰੇ ਮਨ ਦੇ ਵਿੱਚ ਇਹ ਚਾਅ ਪੈਦਾ ਕਰਦੇ, ਮੈਂ ਦਿਨ ਰਾਤ ਤੇਰਾ ਵਾਹਿਗੁਰੂ ਜੀ ਗੁਣ ਗਾਉਂਦਾ ਰਹਾਂ, ਨਾਮ ਜਪਦਾ ਰਹਾਂ। ਸਤਿਗੁਰ ਕਿਰਪਾ ਕਰੋ, ਤੁਸੀਂ ਵੱਡੇ ਭਾਗਾਂ ਵਾਲੇ ਰੋਜ਼ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਪਰਮਾਤਮਾ ਦੇ ਨਾਮ ਨੂੰ ਜਪਦੇ ਜੇ। ਇਸੇ ਤਰ੍ਹਾਂ ਜਪਦੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲਾ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੀਆਂ ਹੋਈਆਂ, ਬੇਅੰਤ ਬੇਅੰਤ ਪੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿ ਸੇਤੀ ਮਨ ਵਜਿਆ ਵਧਾਈਆ। ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣ ਆਇਆ, ਸ਼ਬਦ ਤਾਂ ਗਾਵ ਹਰੀ ਕੇਰਾ, ਮਨ ਜਿੰਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗਲਾ ਸਮਰਥ ਸੁਆਮੀ, ਸੋ ਕਿਉਂ ਮਨੋ ਵਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ, ਸਾਚੇ ਸਾਹਿਬਾ ਕਿਆ ਨਹੀਂ, ਘਰ ਤੇਰਾ ਘਰਤਾ ਤੇਰਾ ਸਭ ਕੁਛ ਹੈ, ਜਿਸ ਦੇ ਹਿੱਸੋ ਪਾਵੈ ਸਦਾ ਸਭ ਸਲਾਹ ਤੇਰੀ, ਨਾਮ ਮਨ ਵਸਾਵਾ, ਨਾਮ ਜਨ ਕਾ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ, ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੂਜਾਈਆ, ਸਦਾ ਕੁਰਬਾਨ ਕੀਤਾ ਗੁਰ ਵਟੋ, ਜਿਸ ਦੇ ਆਏ ਵਡਿਆਈਆ। ਕਾਹੇ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੋ ਤਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤਦ ਜਨ ਘੋਸੇ, ਨਾਮ ਹਰ ਕੇ ਲਾਗੇ, ਕਾਹੇ ਨਾਨਕ ਤਹ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣਹੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਤੁਰੇ ਸਗਲ ਵਸੂਰੇ, ਦੁਖ ਰੋ ਸੰਤਾ ਪੁੱਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ, ਗੁਰ ਤੇ ਜਾਣੀ, ਸੁਣ ਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਭੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਬਾਜੀ ਅਨਹ ਤੂਰੇ ਸਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦਾਈ ਦਾਇਆ ਖਿਲ ਸਗਲ ਜਗਤ, ਚੰਗਿਆਈਆ ਬੁਰਿਆਈਆ ਬਚੇ ਤਰ ਮਹਦੂਰ, ਕਰਮੀਆ ਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੀ ਨਾਮ ਤੇ ਆਇਆ ਕਹਿ ਮਿਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सुख कने कोई न जाने तुमरा अंत ऊंचे ते ऊंचा भगवंत सगल।

ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਵਾਹੀ ਦੇ ਕੇ ਨਿਡ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤਾ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰੇ ਸਿਆ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸੀ ਕਿਸੇ ਤੇ ਕੇਸਾ ਸਵਾਸਾ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖ਼ਤਾਂ ਗੁਰਦੁਆਰਾ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਾ ਸਤਿਕਾਰ ਸਰਬ ਸੁਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦੇ ਅੰਦਰ ਚਰਿਆਇਤ ਦੇਖਦੇ ਕਿ ਫਤਿਹ ਬਿਰਧ ਕੀ ਪਾਇਆ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਮੂੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਤੁੱਚੀ ਮਤ ਪਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਬਨਵਾਜ ਪੰਥ ਸਦਾ ਸਾਹਿਬ ਦਾ ਜਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਦਰਸ਼ਨ ਦਾ ਸੇਵਾ ਸਮਾਜ ਸਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਦ ਭਾਵੇ ਤਾਂ ਰਾਸ ਹੇ ਗਰੀਬ ਰਾਜ ਜੀ ਆਪ ਜੀ ਦੇ ਚੰਨ ਕਾਮਨਾ ਅਰਦਾਸ ਬੇਨਤੀ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਪਾਠ ਹੋਏ ਸੰਗਤਾਂ ਨੂੰ ਦਰਸ਼ਨ ਦੱਸ ਦੇ ਕੇ ਨਿਹੱਥ ਉਤਾਰ ਜੀਓ ਬੇਅੰਤ ਬਾਣੀਆਂ ਦੇ ਪਾਠ ਹੋਏ ਅੱਜ ਮੈਂ ਰਾਗੀ ਸਿੰਘ ਨੇ ਆਪਦੇ ਚਰਨਾਂ ਜਾਸਾ ਕੀ ਵਾਰਡ ਕੀਤੇ ਕਿਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਤਿਆਰ ਕੀਤੀ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਇਨਸਾਨ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਰ ਤੇ ਮਿੱਤਰ ਬਾਣੀ ਤੇ ਆਪਣੀ ਬਰਬੁੱਧੀ ਬਖਸ਼ਿਸ਼ ਕਰੋ ਆਪਾਂ ਬਖਸ਼ਿਸ਼ ਚ ਆਪ ਦੀ ਕਿਰਪਾ ਕੀਤੀ ਹੈ ਮਿਹਰ ਕੀ ਦਤਾਰ ਆਪ ਦੀ ਬਖਸ਼ੀਆਂ ਦਾਤਾਂ ਚੋਂ ਲੰਗਰਾਂ ਦੀ ਟੁੱਟ ਸਵਾਰੀਆਂ ਪ੍ਰਵਾਨ ਕਰਨੀ ਕਿਰਪਾ ਕਰੋ ਦਤਾਰ ਆਪ ਜਾਨਾ ਸੇਵਾ ਕਰ ਰਹੇ ਸਾਰੇ ਟੈਲੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀ ਕਰਾ ਬਖਸ਼ੋ ਅਤੇ ਸਦਾ ਇਸ ਤਰ੍ਹਾਂ ਆਪਣੇ ਚਰਨਾ ਸੇਵਾ ਦੀ ਭਾਨ ਬਖਸ਼ਣ ਪ੍ਰਾਰਥਨਾ ਕਰੋ ਗਰੀਬ ਨਵਾਜ ਪੁੱਤਰ ਕਲਾਬ ਸਾਹਿਬ ਦੇਗਾਂ ਤਿਆਰ ਕਰ ਖਾਤਰ ਨੇ ਦਤਾਰ ਆਪ ਬਖਸ਼ਿਸ਼ ਕਰੋ ਸਹੀ ਦੇਗਾਂ ਭੋਗ ਆਪ ਦੀ ਲਾਓ ਸ਼ਹੀਦ ਪ੍ਰਸਾਦ ਸਾਹਿਬ ਸਿੰਘ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਦਤਾਰ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ਼ ਸੰਗਤਾਂ ਹਾਲ ਜੀ ਦਰ ਪ੍ਰਵਾਨ ਕਰੋ ਘੜੀਆਂ ਨੇ ਖਿਲਾਓ ਸੰਗਤਾਂ ਦਾ ਦਰ ਤੇ 53 ਭੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬਾਜ ਕਿਰਪਾ ਕਰੋ ਦੂਰ ਦੁਰਾਡੇ ਕਾਰਨ ਬੈਠੀਆਂ ਦਾ ਕਦੇ ਕੀਤੇ ਸ਼ਰਮ ਕਰ ਰਹੀਆਂ ਸਾਰੀ ਸੰਗਤਾਂ ਹਾਲ ਜੀ ਪ੍ਰਵਾਨ ਕਰੋ ਘੜੀਆਂ ਲੈ ਖਿਲਾਓ ਦਤਾਰ ਸੰਗਤਾਂ ਦੇ ਆਪ ਨੇ ਕਿਰਪਾ ਕੀਤੀ ਉਦੋਂ ਬਖਸ਼ਣ ਸੰਗਤਾਂ ਆਪਦੇ ਜਾਣਾ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘਾਂ ਸੰਗਤਾਂ ਨੂੰ ਗੁਰੂ ਘਰ ਦੇ ਸੇਵਾਦਾਰ ਸਿੰਘਾਂ ਦਤਾਰ ਸੰਗਤਾਂ ਬੇਅੰਤ ਮੈਂ ਭੇਟਾ ਕਰਨੀ ਚਾਹੁੰਦਾ ਪ੍ਰਵਾਨ ਕਰੋ ਬੱਚਿਆਂ ਸਾਹਿਬ ਦੀਆਂ ਕਮਾਈਆਂ ਸਫਲ ਕਰੋ ਕਾਰਜੋ ਹੱਦ ਦਤਾਰ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਰਮਾਦਾ ਪੂਰੀਆਂ ਕਰੋ ਜੀ ਗੁਰੂ ਜੀ ਵਾਹਿ ਕਿਰਪਾ ਕਰੋ ਸੇਵ ਕੌਮ ਖਾਲਸਾ ਪੰਥ ਏਕਤਾ ਸੁਭਾਗ ਪਿਆਰ ਜੀ ਬਖਸ਼ੇ ਕਰਕੇ ਸਭ ਤੋਂ ਦਾਲ ਬਖਸ਼ੋ ਚਾਨਾ ਨਾਲ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਦੁਆਨ ਫਤਿਹ ਬਖਸ਼ਣ ਪ੍ਰਾਰਥਨਾ ਕਰੋ ਜੀ ਗਰੀਬ ਰਾਜ ਕਿਰਪਾ ਕਰੋ ਸੇਵਾ ਪ੍ਰਵਾਨ ਕਰੋ ਭੁੱਲਾ ਚੁੱਕਾ ਦੀ ਮਾਫ਼ੀ ਬਖਸ਼ੋ ਵੇਦਰ ਗੁਣਾਮੀ ਬਖਸ਼ਿਆ ਪ੍ਰਾਂਤ ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆ ਗਿਆ ਬਖਸ਼ੋ ਰਹਿੰਦੇ ਘਰ ਸਵਾਰ ਕੀਤੇ ਨਾ ਧੰਨਵਾਦ ਬਣਾਓ ਸ਼ੁੱਧ ਅਤੇ ਪਿੱਤ ਸੇਵਾ ਲੈਣ ਦੀ ਮਦਦ ਸਹੀ ਪਿਆਰੇ ਮੇਰੇ ਦਿਨ ਆਪ ਦਾ ਨਾਮ ਜਿਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀਤੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋ ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾ ਜੋ ਸ਼ਰਦਾ ਕਰ ਸੇਮ ਦੇ ਗੁਰੂ ਪਾਰੇ ਉਤਾਰਨ ਹਾ ਖੰਡਾ

이제 불이순한 사트리아가는 와해굴디카 칼사.

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਤਿਤ ਉਧਾਰਨ ਸਤਿਗੁਰ ਮੇਰਾ ਮੋਹੇ ਤਿਸ ਕਾ

0: ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ, ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ
0: ਫਤਿਹ।
1: ਔਸਤ ਕਾਜੋ ਸਾਹ ਸਿੰਘ ਮਾਰੇ ਬਖਸ਼ੀ ਚਾਰ ਸਿੰਘਾਂ ਨੇ ਅੰਮ੍ਰਿਤ ਲੈ ਕੇ ਵਾਢੀ ਗੋ ਆਨੰਦ ਮਾਣਦਿਆਂ ਹੋਇਆਂ ਪਿੱਤਰ ਗੁਰਬਾਣੀ ਆਸਾ ਕੀ ਵਾਰ ਸੰਪੂਰਨ ਕੀਤੇ ਸਰਨ ਕੀਤੇ ਨੇ, ਉਪਰੰਤ ਅਜੋਖਣਾਂ ਦੀ ਕਤਾਰ ਚਾਰ ਦੁਆਰ ਵੀ ਸਰਨ ਕੀਤੀ, ਅਰਦਾਸ ਸਾਹਿਬ ਭਰੀਆਂ ਨੇ, ਪਰੰਤ ਮਾਰੇ ਬਖਸ਼ੇ ਪਿੱਤਰ ਨੂੰ ਨਾਮੇ ਸਰਨ ਕੀਤਾ। ਸੋ ਸਾਧ ਸਿੰਘ ਦਾ ਜਸ ਪਾਸਵਾ ਗੁਰੂ ਸਾਹਿਬ ਨੇ ਆਪ ਗੁਰੂ ਖਾਲਸਾ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਧ ਸਿੰਘ ਜਸ ਸਿੰਘ ਦਾ ਪਤਾ ਹੈ ਕਿ ਲੜੀ ਵਾਰ ਸਹਿਜ ਪਾਠ ਚੱਲ ਰਹੇ ਨੇ ਭਾਈ ਸਾਹਿਬ ਆਪ ਜੀ ਨੂੰ, ਠੀਕ 10 ਵਜੇ ਤੱਕ ਪਿੱਤਰ ਗੁਰਬਾਣੀ ਦੀ ਲੜੀ ਵਾਰ ਸਹਿਜ ਪਾਠ ਸਰਨ ਕਰਾਉਣਗੇ। ਸੋ ਸਾਧ ਸਿੰਘ ਜਸ ਸਿੰਘ ਮਿਹਨਤ ਇਹਨਾਂ ਦੇ ਭੋਗ ਪੈਣਗੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਸ਼ਹੀਦੀ ਦਿਵਸ ਦੇ ਨੇੜੇ। ਸੋ ਜਿਹਨਾਂ ਜਿਹਨਾਂ ਗੁਰਮੁਖ ਪੁਰਾਣੇ ਘਰਾਂ 'ਚ ਬੈਠ ਕੇ ਨਾਲ ਸਹਿਜ ਪਾਠ ਆਰੰਭ ਕੀਤੇ ਨੇ, ਪਾਠ ਕਰ ਰਹੇ ਹੋ ਬਟਪਾ ਕੇ ਹੋ, ਸਾਧ ਸਿੰਘ ਜੀ ਕਿਸੇ ਨੂੰ ਪਾਠ ਆਰੰਭ ਕਰਨਾ ਹੋਵੇ ਜਾਂ ਕਰ ਰਹੇ ਹਨ, ਜਿਹਨਾਂ ਨੂੰ ਵੀ ਲੋੜ ਹੋਵੇ ਭਾਈ ਰਿੰਦਰ ਸਿੰਘ ਜੀ ਨੂੰ ਫੋਨ ਕਰਕੇ ਅਤੇ ਆਪਣਾ ਨਾਮ ਅਤੇ ਟੈਕਸ ਦਰਜ ਕਰਾ ਦਿਓ, ਤਾਂ ਕਿ ਸਮੇਂ ਸਿਰ ਸਾਰਿਆਂ ਦੀ ਇਕੱਠੀ ਅਰਦਾਸ ਹੋ ਸਕੇ। ਸੋ ਸਾਧ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ 25 ਨੂੰ ਹੈ ਮੈਮੋਰੀਅਲ ਡੇ, ਆਪਣੇ ਯਾਦ ਰੱਖਣਾ। 27 ਤੋਂ ਲੈ ਕੇ 31 ਤੱਕ ਕੀਰਤਨ ਕਰ ਰਹੇ ਨੇ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਸਾਡੇ ਪਾਸ, ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਪਾਣੀ 27 ਤੋਂ 31 ਤੱਕ। ਸਾਧ ਸਿੰਘ ਜੀ ਜਨਮ ਜੂਨ 2 ਨੂੰ ਹੈ ਜਨਮਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਦਾ, ਸੋ ਆਪਣੇ ਹਾਜ਼ਰੀਆਂ ਭਰੀਆਂ ਨੇ। ਸੋ ਜੂਨ 4 ਨੂੰ ਹੈ ਅਟੈਕ ਅਕਾਲ ਤਖਤ 1984 ਵਾਲਾ ਪੀਜ਼ਾ ਘੱਲੂਘਾਰਾ। ਸਾਧ ਸਿੰਘ ਜੋ ਸਮੇਂ ਵਾਪਰਿਆ ਹੋਇਆ, ਸੋ ਉਸ ਸਮੇਂ ਦੇ ਜਿਹੜੇ ਉਸ ਵਿੱਚ ਜਿਹੜੇ ਜਾਣਦੇ ਜਿਹੜੇ ਸੀ ਉਹਨਾਂ ਨੂੰ ਪਤਾ ਹੈ ਕਿ ਕਿੰਨਾ ਉੱਥੇ ਦਰਦਨਾਕ ਸੀ। ਸੋ ਉਸ ਸਮੇਂ ਜਿਨ੍ਹਾਂ ਨੇ ਗੁਰੂ ਮਹਾਰਾਜ ਸ਼ਾਹ ਨੂੰ ਕਾਇਮ ਰੱਖਣ ਵਾਸਤੇ ਸਿੰਘਾਂ ਸਿੰਘ ਨੇ ਚੰਗੀਆਂ ਕੁਰਬਾਨੀਆਂ ਕੀਤੀਆਂ, ਅਸੀਂ ਉਹਨਾਂ ਨੂੰ ਯਾਦ ਕਰੀਏ। ਸੋ ਸਾਧ ਸਿੰਘ ਜੀ ਜੂਨ 4 ਨੂੰ ਅਟੈਕ ਹੈ ਅਤੇ ਜੂਨ 5 ਨੂੰ ਹੈ ਜਨਮ ਦਿਨ ਪਿਆਰੇ ਮੁਕਮ ਸਿੰਘ ਜੀ ਦਾ, ਆਪ ਜੀ ਨੇ ਹਾਜ਼ਰੀਆਂ ਭਰਨੀਆਂ ਨੇ, ਉਹਨਾਂ ਦੀ ਬਖਸ਼ਿਆਂ ਦਾ ਧੰਨਵਾਦ ਕਰਨਾ। ਔਰ ਸਾਧ ਸਿੰਘ ਜੀ ਅਸੀਂ ਹੁਣ ਸਹਿਜ ਪ੍ਰਸਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 225 ਤੋਂ ਆਪਾਂ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਪਾਵਨ ਅੰਗ 225 ਤੋਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ।

ਭੇਖੀ ਨਹੀਂ ਜਾਣਿਆ, ਗੁਰਮੁਖ ਭਗਤ ਵਿਰਲੇ ਮਨ ਮਾਨਿਆ। ਹਾਂ ਹਾਂ ਕਰਤ ਨਹੀਂ ਸੱਚ ਪਾਈਐ, ਹਉ ਮੈਂ ਜਾਏ ਪਰਮ ਪਦ ਪਾਈਐ ਰਹਾਉ। ਹਉ ਮੈਂ ਕਰ ਰਾਜੇ ਬਹੁਤਾਵਹਿ, ਹਉ ਮੈਂ ਖਪਹਿ ਜਨਮ।

ਰਈਅਤ ਮਹਿਰ ਮੁਕੱਦਮ ਸਿਕਦਾਰ ਹੈ, ਨਿਹਚਲ ਕੋਏ ਨਾ ਦਿਸੈ ਸੰਸਾਰ ਹੈ, ਅਫਰਿਓ ਕਾਲ ਕੂੜ ਸਿਰ ਮਾਰੈ, ਨਿਹਚਲ ਏਕ ਸੱਚਾ ਸਚ ਸੋਈ, ਜ

ਨਾ ਜੋ ਹੈ। ਮਨਮੁਖ ਕਉ ਆਵਤ ਜਾਵਤ ਦੁਖ ਮੂਹ ਹੈ ਰਹਾਉ, ਅਪਿਉ ਪੀਓ ਅਕਥ ਕਥ ਰਹੀਐ, ਨਿਜ ਘਰ ਬੈਸ ਸਹਿਜ ਘਰ ਲਹੀਐ, ਹਰ ਰਸ ਮਾਤੇ ਇਹੋ ਸੁਖ ਕਹੀਐ, ਗੁਰਮਤ ਚਾਲ ਨਿਹਚਲ ਨਹੀਂ ਡੁੱਲੈ, ਗੁਰਮਤ ਸਾਚ ਸਹਿਜ ਹਰ ਬੋਲੈ, ਪੀਵੈ ਅੰਮ੍ਰਿਤ ਤਤ ਵਿਰੋਲੈ, ਸਤਗੁਰ ਦੇਖਿਆ ਦਿਖਿਆ ਲੀਨੀ, ਮਨ ਤਨ ਅਰਪਿਉ ਅੰਤਰਗਤ ਕੀਨੀ, ਗਤ ਮਿਤ ਪਾਈ ਆਤਮ ਚੀਨੀ, ਭੋਜਨ ਨਾਮ ਨਿਰੰਜਨ ਸਾਰ, ਪਰਮਹੰਸ ਸਚ ਜੋਤ ਅਪਾਰ, ਜਹ ਦੇਖੋ ਤਹ ਏਕੰਕਾਰ, ਰਹਿ ਨਿਰਾਲਮ ਏਕਾ ਸਚ ਕਰਨੀ, ਪਰਮ ਪਦ ਪਾਇਆ ਸੇਵਾ ਗੁਰ ਚਰਨੀ, ਮਨ ਤੇ ਮਨ ਮਾਨਿਆ ਚੂਕੀ ਅਹੰਗ ਭ੍ਰਮਣੀ, ਇਨ ਬਿਦ ਕੌਣ ਕੌਣ ਨਹੀਂ ਤਾਰਿਆ, ਹਰ ਜਸ ਸੰਤ ਭਗਤ ਨਿਸਤਾਰਿਆ, ਪ੍ਰਭ ਪਾਏ ਹਮ ਅਵਰ ਨ ਭਾਰਿਆ, ਸਾਚ ਮਹਿਲ ਗੁਰ ਅਲਖ ਲਖਾਇਆ, ਨਿਹਚਲ ਮਹਿਲ ਨਹੀਂ ਛਾਇਆ ਮਾਇਆ, ਸਾਚ ਸੰਤੋਖੇ ਭਰਮ ਚੁਕਾਇਆ, ਜਿਨ ਕੈ ਮਨ ਵਸਿਆ ਸਚ ਸੋਈ, ਤਿਨ ਕੀ ਸੰਗਤ ਗੁਰਮੁਖ ਹੋਈ, ਨਾਨਕ ਸਾਚ ਨਾਮ ਮਲਖ ਹੋਈ, ਗੌੜੀ ਮਹੱਲਾ ਪਹਿਲਾ, ਰਾਮ ਨਾਮ ਚਿਤ ਰਾਪੈ ਜਾਕਾ, ਉਪਜੰਪ ਦਰਸ਼ਨ ਕੀ ਜੈ ਤਾਕਾ, ਰਾਮ ਨਾ ਜਪੋ ਅਭਾਗ ਤੁਮਾਰਾ, ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ ਰਹਾਉ, ਗੁਰਮਤ ਰਾਮ ਜਪੈ ਜਨ ਪੂਰਾ, ਤਿਤ ਘਟ ਅਨਹਦ ਬਾਜੇ ਤੂਰਾ, ਜੋ ਜਨ ਰਾਮ ਭਗਤ ਹਰ ਪਿਆਰ, ਸੇ ਪ੍ਰਭ ਰਾਖੇ ਕਿਰਪਾ ਧਾਰ, ਜਿਨ ਕੈ ਹਿਰਦੈ ਹਰ ਹਰ ਸੋਈ, ਤਿਨ ਕਾ ਦਰਸ ਪਰਸ ਸੁਖ ਹੋਈ, ਸਰਬ ਜੀਆ ਮਹਿ ਏਕੋ ਰਵੈ, ਮਨ ਮੁਖ ਅਹੰਕਾਰੀ ਫਿਰ ਜੂਨੀ ਭਵੈ, ਸੋ ਬੂਝੈ ਜੋ ਸਤਗੁਰ ਪਾਏ, ਹਉ ਮੈਂ ਮਾਰੇ ਗੁਰ ਸਬਦੇ ਪਾਏ, ਅਰਧ ਉਰਧ ਕੀ ਸੰਧ ਕਿਉਂ ਜਾਣੈ, ਅਰਧ ਉਰਧ ਕੀ ਸੰਧ ਕਿਉਂ ਜਾਣੈ, ਗੁਰਮੁਖ ਸੰਧ ਮਿਲੈ ਮਨ ਮਾਨੈ, ਹਮ ਪਾਪੀ ਨਿਰਗੁਣ ਕਉ ਗੁਣ ਕਰੀਐ, ਪ੍ਰਭ ਹੋਏ ਦਿਆਲ ਨਾਨਕ ਜਨ ਤਰੀਐ, ਸੋ ਲਹਿ ਅਸ਼ਟਪਦੀਆ ਗੁਆਰੇਰੀ ਗੌੜੀ ਕੀਆ, ਗੌੜੀ ਬੈਰਾਗਣ ਮਹੱਲਾ ਪਹਿਲਾ, ਇਕ ਓਅੰਕਾਰ ਸਤ ਗੁਰ ਪ੍ਰਸਾਦ, ਜਿਉ ਗਾਈ ਕਉ ਗੋਇਲੀ ਰਾਖੈ ਕਰ ਸਾਰਾ, ਅਹਿਨਿਸ ਪਾਲੈ ਰਾਖ ਲੇਹੇ ਆਤਮ ਸੁਖ ਧਾਰਾ, ਇਤ ਉਤ ਰਾਖੁ ਦੀਨ ਦਇਆਲਾ, ਤਉ ਸਰਨਾਗਤ ਨਦਰ ਨਿਹਾਲਾ ਰਹਾਉ, ਜਹ ਦੇਖੋ ਤੈ ਰਵ ਰਹੇ ਰਖ ਰਾਖਣ ਹਾਰਾ, ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਣ ਅਧਾਰਾ, ਕਿਰਤ ਪਇਆ ਅਧ ਊਰਧੀ ਬਿਨ ਗਿਆਨ ਵਿਚਾਰਾ, ਬਿਨ ਉਪਮਾ ਜਗਦੀਸ਼ ਕੀ ਬਿਨ ਸਹਿ ਨਾ ਅੰਧਿਆਰਾ, ਜਗ ਬਿਨ ਸਤ ਹਮ ਦੇਖਿਆ ਲੋਭੇ ਅਹੰਕਾਰਾ, ਗੁਰ ਸੇਵਾ ਪ੍ਰਭ ਪਾਇਆ ਸਚ ਮੁਕਤ ਦੁਆਰਾ, ਨਿਜ ਕਰ ਮਹਿਲ ਅਪਾਰ ਕੋ ਅਪਰੰਪਰ ਸੋਈ, ਬਿਨ ਸਬਦੈ ਥਿਰ ਕੋ ਨਹੀਂ ਬੂਝੈ ਸੁਖ ਹੋਈ, ਕਿਆ ਲੈ ਆਇਆ ਲੈ ਜਾਏ ਕਿਆ ਫਸ ਸਹਿ ਜਮਜਾਲਾ, ਡੋਲ ਬਧਾ ਕਸ ਜੇਵਰੀ ਆਕਾਸ ਪਤਾਲਾ, ਗੁਰਮਤ ਨਾਮ ਨਾ ਵਿਸਰੈ ਸਹਿਜੇ ਪਤ ਪਾਈਐ, ਅੰਤਰ ਸ਼ਬਦ ਨਿਧਾਨ।

ਸਭੇ ਆਪੇ ਆਪ ਵਰਤਦਾ ਆਪੇ ਪਰਮਾਇਆ ਗੁਰ ਕਿਰਪਾ ਤੇ ਬੂਝੀਐ ਸਭ ਬ੍ਰਹਮ ਸਮਾਇਆ ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕਾ ਸੂਤਕ ਦੂਜਾ ਭਾਉ ਭਰਮੇ ਭੂਲੇ ਆਵੋ ਜਾਓ ਮਨ ਮੁਖ ਸੂਤਕ ਕਬਹਿ ਨ ਜਾਏ ਜਿਚਰ

ਪਾਰ ਸੂਤਕ ਅਗਨ ਪੌਣੈ ਪਾਣੀ ਮਾਹੇ ਸੂਤਕ ਭੋਜਨ ਜੇਤਾ ਕਿਛ ਖਾਹੇ ਸੂਤਕ ਕਰਮ ਨ ਪੂਜਾ ਹੋਏ ਨਾਮ ਰਤੇ ਮਨ ਨਿਰਮਲ ਹੋਏ ਸਤਗੁਰ ਸੇਵੇ ਸੂਤਕ ਜਾਏ ਮਰੈ ਨ ਜਨਮੈ ਕਾਲ ਨ ਖਾਏ ਸਾਸਤ ਸਿਮਰਤ ਸੋਧ ਦੇਖ ਹੁਕੋਏ ਵਿਣ ਨਾਵੈ ਕੋ ਮੁਕਤ ਨ ਹੋਏ ਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰ ਕਲ ਮਹਿ ਗੁਰਮੁਖ ਉਤਰ ਸੁਪਾਰ ਸਾਚਾ ਮਰੈ ਨ ਆਵੈ ਜਾਏ ਨਾਨਕ ਗੁਰਮੁਖ ਰਹਿ ਸਮਾਏ ਗੌੜੀ ਮਹੱਲਾ ਤੀਜਾ।

ਪਿਆਰਾ, ਪੰਡਿਤ ਹਾਰ ਪੜ ਤਜੋ ਵਿਕਾਰਾ, ਗੁਰਮੁਖ ਭਉ ਜਲ ਉਤਰ ਹੋ ਪਾਰਾ ਰਹਾਉ, ਗੁਰਮੁਖ ਵਿਚੋਂ ਹਉ ਮੈਂ ਜਾਏ, ਗੁਰਮੁਖ ਮੈਲ ਨਾ ਲਾਗੈ ਆਏ, ਗੁਰਮੁਖ ਨਾਮ ਵਸੈ ਮਨ ਆਏ, ਗੁਰਮੁਖ ਕਰਮ ਧਰਮ ਸਚ ਹੋਈ, ਗੁਰਮੁਖ ਅਹੰਕਾਰ ਜਲਾਏ ਦੋਈ, ਗੁਰਮੁਖ ਨਾਮ ਰਤੇ ਸੁਖ ਹੋਈ, ਆਪਣਾ ਮਨ ਪਰ ਬੁੱਧ ਹੋ ਬੂਝੋ ਸੋਈ, ਲੋਕ ਸਮਝਾਵੋ ਸੁਣੇ ਨਾ ਕੋਈ, ਗੁਰਮੁਖ ਸਮਝੋ ਸਦਾ ਸੁਖ ਹੋਈ, ਮਨਮੁਖ ਡੰਫ ਬਹੁਤ ਚਤੁਰਾਈ, ਜੋ ਕਿਛ ਕਮਾਵੈ ਸੋ ਥਾਏ ਨਾ ਪਾਈ, ਆਵੈ ਜਾਵੈ ਠੌਰ ਨਾ ਕਾਈ, ਮਨਮੁਖ ਕਰਮ ਕਰੇ ਬਹੁਤ ਅਭਿਮਾਨਾ, ਬਗ ਜਿਉ ਲਾਏ ਬਹਿ ਨਿਤ ਧਿਆਨਾ, ਜਮ ਪਕੜਿਆ ਤਬ ਹੀ ਪਛੁਤਾਨਾ, ਬਿਨ ਸਤਗੁਰ ਸੇਵੇ ਮੁਕਤ ਨ ਹੋਈ, ਗੁਰ ਪ੍ਰਸਾਦੀ ਮਿਲੈ ਹਰ ਸੋਈ, ਗੁਰਦਾਤਾ ਜੁਗਚਾਰੇ ਹੋਈ, ਗੁਰਮੁਖ ਜਾਤ ਪਤ ਨਾਮੇ ਵਡਿਆਈ, ਸਾਇਰ ਕੀ ਪੁੱਤਰੀ ਬਿਦਾਰ ਗਵਾਈ, ਨਾਨਕ ਬਿਨ ਨਾਵੈ ਝੂਠੀ ਚਤੁਰਾਈ। ਗਾਉੜੀ ਮਹੱਲਾ ਤੀਜਾ। ਇਸ ਜੁਗ ਕਾ ਧਰਮ ਪੜ੍ਹੋ ਤੁਮ ਭਾਈ, ਪੂਰੇ ਗੁਰ ਸਭ ਸੋਝੀ ਪਾਈ, ਐਥੇ ਅੱਗੇ ਹਰ ਨਾਮ ਸੁਖਾਈ,

ਪਾਈ ਮਨਮੁਖ ਅੰਧ ਰਹੇ ਲਪਟਾਈ ਗੁਰਮੁਖ ਅਲਿਪਤ ਰਹੇ ਲਿਵਲਾਈ ਬਹੁਤੇ ਭੇਖ ਕਰੈ ਭੇਖ ਧਾਰੀ ਅੰਤਰ ਤਿਸਨਾ ਫਿਰੈ ਅਹੰਕਾਰੀ ਆਪ ਨ ਚੀਨੈ ਬਾਜੀ ਹਾਰੀ ਕਾਪੜ ਪਹਿਰ ਕਰੇ ਚਤੁਰਾਈ ਮਾਇਆ ਮੋਹ ਅਤ ਭਰਮ ਭੁਲਾਈ ਬਿਨ ਗੁਰ ਸੇਵੇ ਬਹੁਤ ਦੁਖ ਪਾਈ ਨਾਮ ਰੱਤੇ ਸਦਾ ਬੈਰਾਗੀ ਗ੍ਰਹੀ ਅੰਤਰ ਸਾਚ ਲਿਵਲਾਗੀ ਨਾਨਕ ਸਤਿਗੁਰ ਸੇਵਹਿ ਸੇਵਡ ਭਾਗੀ। ਗਾਉੜੀ ਮਹੱਲਾ ਤੀਜਾ ਬ੍ਰਹਮਾ ਮੂਲ ਵੇਦ ਅਭਿਆਸਾ ਤਿਸਤੇ ਉਪਜੇ ਦੇਵ ਮੋਹ ਪਿਆਸਾ ਤ੍ਰੈ ਗੁਣ ਭਰਮੇ ਨਾਹੀ ਨਿਜ ਘਰ ਵਾਸਾ ਹਮ ਹਰ ਰਾਖੇ ਸਤਿਗੁਰੂ ਮਿਲਾਇਆ ਅਣਦਿਨ ਭਗਤ।

ਦਾਲ ਨਾ ਖਾਏ। ਮਨਮੁਖ ਖਾਦੇ ਦੂਜੈ ਭਾਏ ਰਹਾਉ। ਗੁਰਮੁਖ ਪ੍ਰਾਣੀ ਅਪਰਾਧੀ ਸੀਧੇ, ਗੁਰ ਕੈ ਸ਼ਬਦ ਅੰਤਰ ਸਹਿਜ ਰੀਧੇ। ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸੀਧੇ, ਸਤਿਗੁਰ ਮੇਲੇ ਪ੍ਰਭ ਆਪ ਮਿਲਾਏ। ਮੇਰੇ ਪ੍ਰਭ ਸਾਚੇ ਕੈ ਮਨ ਪਹਾਏ, ਹਰ ਗੁਣ ਗਾਵਹਿ ਸਹਿਜ ਸੁਭਾਏ। ਬਿਨ ਗੁਰ ਸਾਚੇ ਭਰਮ ਭੁਲਾਏ, ਮਨਮੁਖ ਅੰਧੇ ਸਦਾ ਬਿਖ ਖਾਏ। ਜਮ ਡੰਡ ਸਹਿ ਸਦਾ ਦੁਖ ਪਾਏ, ਜਮੁਆਨਾ ਜੋ ਹੈ ਹਰ ਕੀ ਸਰਨਾਈ। ਹਉ ਮੈਂ ਮਾਰੂ ਸੱਚ ਲਿਵਲਾਈ, ਸਦਾ ਰਹੇ ਹਰ ਨਾਮ ਲਿਵਲਾਈ। ਸਤਿਗੁਰ ਸੇਵੈ ਸੇਜਨ ਨਿਰਮਲ ਪਵਿੱਤਾ, ਮਨ ਸਿਓ ਮਨ ਮਿਲਾਏ ਸਭ ਜਗ ਜੀਤਾ। ਇਨ

ਭਰਮ ਨਾ ਜਾਏ, ਬੰਧਨ ਨਾ ਟੁੱਟੈ ਮੁਕਤ ਨਾ ਪਾਏ, ਮੁਕਤ ਦਾਤਾ ਸਤਿਗੁਰ ਜਗ ਜੁਗ ਮਾਹੇ, ਗੁਰਮੁਖ ਪ੍ਰਾਣੀ ਭਰਮ ਗਵਾਏ, ਸਹਿਜ ਧੁਨ ਉਪਜੈ।

ਹਿਰਦੈ ਵਸਿਆ ਸੱਚ ਸੋਏ, ਗੁਰਮੁਖ ਮਨ ਬੇਦਿਆ ਅਸਥਿਰ ਹੋਏ, ਹੁਕਮ ਪਛਾਣੈ ਬੂਝੈ ਸੱਚ ਸੋਏ, ਤੂੰ ਕਰਤਾ ਮੈਂ ਅਵਰ ਨ ਕੋਏ, ਤੁਝ ਸੇਵੀ ਤੁਝ ਤੇ ਪਤ ਹੋਏ, ਕਿਰਪਾ ਕਰੇ ਗਾਵਹ ਪ੍ਰਭ ਸੋਏ, ਨਾਮ ਰਤਨ ਸਭ ਜਗ ਮਹਿ ਲੋਏ।

ਕਰਨ ਫਿਰ ਵੇਲਾ ਨਾ ਲਹਨ ਹਰ ਹਰ ਰਾਖੋ ਕਿਰਪਾ ਧਾਰ ਸਤ ਸੰਗਤ ਮੇਲਾਏ ਪ੍ਰਭ ਹਰ ਹਿਰਦੈ ਹਰ ਗੁਣ ਸਾਰ ਰਹਾਉ ਸੇ ਭਗਤ ਹਰ ਭਾਵ ਦੇ ਜੋ ਗੁਰਮੁਖ ਭਾਏ ਚਲਨ ਆਪ ਛੋੜ ਸੇਵਾ।

ਹੈ ਸੁਖ ਹੋਏ। ਸਤਿਗੁਰ ਤੇ ਨਾਮ ਪਾਈਐ ਕਰਮ ਮਿਲੈ ਪ੍ਰਭ ਸੋਏ। ਸਤਿਗੁਰ ਤੇ ਜੋ ਮੂੰਹ ਫੇਰੇ ਓਏ ਭ੍ਰਮ ਦੇ ਨਾ ਟਿਕਾਨ। ਧਰਤ ਅਸਮਾਨ ਨਾ ਝੱਲਈ ਵਿੱਚ ਵਿਸ਼ਟਾ ਪਏ ਪਚੰਨ। ਇਹੋ ਜਗ ਭਰਮ ਭੁਲਾਇਆ ਮੋਹ ਠਗੋਲੀ ਪਾਏ ਜਿਨ੍ਹਾਂ ਸਤਿਗੁਰ

ਵਡਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸਮਾਲ। ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਅਸ਼ਟਪਦੀਆ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। ਜਬ ਇਹੋ ਮਨ ਮਹਿ ਕਰਤ ਗੁਮਾਨਾ ਤਬ ਇਹੋ ਬਾਵਰ ਫਿਰਤ ਬੇਗਾਨਾ। ਜਬ ਇਹੋ ਹੂਆ ਸਗਲ ਕਿਰੀਨਾ ਤਾ ਤਿਰ ਮਈਆ ਘਟ ਘਟ ਚੀਨਾ। ਸਹਿਜ ਸੁਹੇਲਾ ਫਲ ਮਸਕੀਨੀ ਸਤਿਗੁਰੇ ਆਪਣੇ ਮੋਹੇ ਦਾਨ ਦੀਨੀ। ਰਹਾਉ ਜਬ ਕਿਸ ਕੋ ਇਹੋ ਜਾਨ ਸੁਮੰਦਾ ਤਬ ਸਗਲੇ ਇਸ ਮੇਲੇ ਫੰਦਾ। ਮੇਰ ਤੇਰ ਜਬ ਇਨੈ ਚੁਕਾਈ ਤਾ ਤੇ ਇਸ ਸੰਗ ਨਹੀਂ ਬੈਰਾਈ। ਜਬ ਇਨ ਆਪਣੇ

ਨਹੀਂ ਕਿਛ ਤਾਤਾ ਜਬ ਇਨ ਆਪਣੋ ਬਾਧਿਓ ਮੋਹਾ ਆਵੇ ਜਾਏ ਸਦਾ ਜਮਜੋਹਾ ਜਬ ਇਸਤੇ ਸਭ ਬਿਨ ਸੇ ਭਰਮਾ ਭੇਦ ਨਾਹੀ ਹੈ ਪਾਰ ਬ੍ਰਹਮਾ ਜਬ ਇਨ ਕਿਛ ਕਰ ਮਾਨੇ ਭੇਦਾ ਤਬ ਤੇ ਦੁਖ ਡੰਡ ਅਰ ਖੇਦਾ ਜਬ ਇਨ ਏਕੋ ਏਕੀ ਬੁਝਿਆ ਤਬ ਤੇ ਇਸ ਨੋ ਸਭ ਕਿਛ ਸੁਝਿਆ ਜਬ ਇਹ ਧਾਵੈ ਮਾਇਆ ਅਰਥੀ ਨਹਿ ਤ੍ਰਿਪਤਾਵੈ ਨਹਿ ਤਿਸ ਲਾਥੀ ਜਬ ਇਸ ਤੇ ਇਹੋ ਹੋਇਓ ਜੌਲਾ ਪਿਛੈ ਲਾਗ ਚਲੀ ਉਠ ਕੌਲਾ ਕਰ ਕਿਰਪਾ ਜੋ ਸਤਿਗੁਰ ਮਿਲਿਓ ਕਰ ਕਿਰਪਾ ਜੋ ਸਤਿਗੁਰ ਮਿਲਿਓ ਮਨ ਮੰਦਰ ਮੈਂ ਦੀਪਕ ਜਲਿਓ ਜੀਤ ਹਾਰ ਕੀ ਸੋਜੀ ਕਰੀ ਤੋ ਇਸ ਘਰ

0: ਥੋੜਾ ਜਿਹਾ ਰੱਖ ਲਿਆ
1: ਥੋੜਾ ਥੋੜਾ ਹੋਣਾ
2: ਇੱਥੇ ਆਪਣੇ ਦਿੱਲੀ ਚ ਕੀ ਗੱਲ ਠੀਕ ਹੈ ਨਹੀਂ
3: ਉਹ

0: ਚਲੋ ਠੀਕ ਹੈ,
1: ਕੋਈ ਗੱਲ ਨਹੀਂ। ਇੱਥੇ ਥੱਲੇ ਰੱਖ ਦਿੰਦਾ, ਨਾਲੇ ਰੱਖ ਦਿੰਦਾ ਆਪਣੇ।
2: ਚਲੋ ਕੋਈ ਨਹੀਂ, ਕੱਪੜਾ ਹੈਗਾ।

0: ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਬੜੇ ਪਿਆਰ ਸਾਹਿਤ ਦੋਨੋਂ ਪਰਿਵਾਰ ਅਤੇ ਬੱਚਾ ਬੱਚੀ ਸਤਿਗੁਰਾਂ ਦੀ ਹਜ਼ੂਰੀ ਵਿਖੇ ਜੁੜ ਬੈਠੇ ਨੇ। ਆਓ ਅੱਜ ਦੇ ਆਨੰਦ ਕਾਰਜਾਂ ਦੀ ਸਾਰੀ ਰੂਪ ਰੇਖਾ ਸਤਿਕਾਰਯੋਗ ਸਰਦਾਰ ਰਜਿੰਦਰ ਸਿੰਘ ਜੀ ਆਪ ਜੀ ਨੂੰ ਦੱਸਣਗੇ। ਪਿਆਰ ਸਾਹਿਤ ਸਰਵਣ ਕਰੋ ਜੀ।
1: ਆ ਗਿਆ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਾਪਤ ਕੀਤਾ, ਪਰਮੇਸ਼ਰ ਬੰਟ ਬਣਾਈ ਫਿਰ ਡੋਲਤ ਕਤੂ ਨਾਹੀਂ। ਬੜੇ ਹੀ ਖੁਸ਼ੀਆਂ ਭਰੇ ਮੌਕੇ ਤੇ ਆ ਕੇ ਧੰਨ ਧੰਨ ਸ੍ਰੀ ਗੁਰੂ ਸਾਹਿਬ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਰ ਬਖਸ਼ਿਸ਼ ਹੋਈ ਹੈ ਕਿ ਆਪਾਂ ਅੱਜ ਬੜੇ ਖੁਸ਼ ਭਰੇ ਮੌਕੇ 'ਤੇ ਜੁੜੇ ਹਾਂ। ਸਭ ਨੂੰ ਇੱਥੋਂ ਦੇ ਸੇਵਾਦਾਰਾਂ ਵੱਲੋਂ, ਪ੍ਰਬੰਧਕ ਵੱਲੋਂ ਸਭ ਨੂੰ ਜੀਓ ਆਇਆਂ ਜੀ। ਅਤੇ ਥੋੜ੍ਹੇ ਮਿੰਟਾਂ ਵਿੱਚ ਹੀ ਆਪਾਂ ਸਾਹਿਬਾਂ ਦੀ ਬਖਸ਼ ਲੈਂਦੇ ਹੋਏ ਕਾਕਾ ਮਨਜੋਤ ਸਿੰਘ ਸੰਘਾ, ਸਪੁੱਤਰ ਸਰਦਾਰ ਪਰਮਜੀਤ ਸਿੰਘ ਸੰਘਾ ਅਤੇ ਬੀਬੀ ਮਨਜੀਤ ਕੌਰ ਸੰਘਾ ਜੀ ਦੇ ਆਨੰਦ ਕਾਰਜ ਕਰਨ ਜਾ ਰਹੇ ਹਾਂ। ਬੱਚੀ ਪ੍ਰਤੀਕ ਕੌਰ ਨਾਲ, ਜੋ ਸਪੁੱਤਰੀ ਹੈ ਸਰਦਾਰ ਹਰਵਿੰਦਰ ਸਿੰਘ ਸੈਣੀ ਅਤੇ ਬੀਬੀ ਗੁਰਦੀਪ ਕੌਰ ਸੈਣੀ ਜੀ। ਉਸ ਦੇ ਵਿੱਚ ਕੁਝ ਹਿੱਸੇ ਹੋਣਗੇ। ਕੈਮਰਾਮੈਨ, ਪਲੀਜ਼ ਇਫ ਯੂ ਕੈਨ ਮੂਵ ਟੂ ਵਨ ਸਾਈਡ ਫਰੋਮ ਦਾ ਵਿਊ ਮਾਈ ਬਿਟਵੀਨ ਮਾਈ ਸੈਲਫ ਐਂਡ ਦਾ ਵੁੱਡ ਬੀ ਕਪਲ। ਥੈਂਕ ਯੂ। ਸੋ ਸੁਭਾਗ ਜੋੜੀ ਨੂੰ ਇਹ ਬੇਨਤੀ ਹੈ ਕਿ ਕੁਝ ਹਿੱਸੇ ਨੇ ਪਰ ਆਨੰਦ ਕਾਰਜ ਦੇ, ਸਾਰੀ ਮਰਿਆਦਾ ਜੋ ਹੈ ਉਹ ਸਿੱਖ ਰਹਿਤ ਮਰਿਆਦਾ ਅਨੁਸਾਰ ਚੱਲਣੀ ਹੈ ਇੱਥੇ। ਸੋ ਉਸ ਦੇ ਵਿੱਚ ਸਭ ਤੋਂ ਪਹਿਲਾਂ ਇਲਾਹੀ ਬਾਣ ਦੇ ਸ਼ਬਦ ਦਾ ਕੀਰਤਨ ਹੋਵੇਗਾ। ਸ਼ਬਦ ਹੋਵੇਗਾ ਜੀ, ਕੀਤਾ ਰੋੜੀਆ ਕੰਮ ਸੁਹਾਰ ਪੈ ਆਖੀਏ, ਕਾਲਜ ਦੇ ਸਵਾਲ ਸਤਿਗੁਰ ਸੱਚ ਆਖੀਏ। ਸ਼ਬਦ ਦੇ ਕੀਰਤਨ ਤੋਂ ਉਪਰੰਤ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਅਰਦਾਸ ਕਰਨਗੇ, ਜਿਸ ਦੇ ਵਿੱਚ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਹੀ ਕੇਵਲ ਖੜ੍ਹੇ ਹੋਣਗੇ, ਬਾਕੀ ਸੰਗਤਾਂ ਇਸ ਤਰ੍ਹਾਂ ਬਿਰਾਜਮਾਨ ਰਹਿਣ ਦੀ ਕਿਰਪਾ ਕਰਨ, ਜਿਵੇਂ ਆਪ ਜੀ ਬੜੇ ਪਿਆਰ ਅਤੇ ਸ਼ਰਧਾ ਨਾਲ ਚੁੱਪ ਦਾ ਦਾਨ ਬਖਸ਼ਦੇ ਹੋਏ ਬੈਠੇ ਹੋ। ਸੋ ਅਰਦਾਸ ਤੋਂ ਉਪਰੰਤ ਹੁਕਮਨਾਮਾ ਲਿਆ ਜਾਵੇਗਾ। ਹੁਕਮਨਾਮੇ ਤੋਂ ਬਾਅਦ ਬੇਨਤੀ ਕੀਤੀ ਜਾਵੇਗੀ ਪੱਲੇ ਦੀ ਰਸਮ ਵਾਸਤੇ। ਪੱਲੇ ਦੀ ਰਸਮ ਕਰਨਗੇ ਸਰਦਾਰ ਹਰਵਿੰਦਰ ਸਿੰਘ ਜੀ ਸੈਣੀ, ਉਹ ਮਨਜੋਤ ਸਿੰਘ ਦਾ ਪੱਲਾ ਬੱਚੀ ਪ੍ਰਤੀਕ ਕੌਰ ਨੂੰ ਫੜਾਉਣਗੇ। ਅਤੇ ਪੱਲੇ ਬਾਰੇ ਮੈਂ ਦੱਸਦਾ, ਦੋਨਾਂ ਨੇ ਆਪਣੇ ਆਪਣੇ ਸਿਰ ਤੋਂ ਫੜ ਕੇ ਰੱਖਣਾ ਹੁੰਦਾ ਜੀ, ਮਰਿਆਦਾ ਅਨੁਸਾਰ ਚੇਤਾ ਰੱਖਿਓ। ਕਈ ਵਾਰੀ ਸ੍ਰੀ ਸਾਹਿਬ ਹੱਥ 'ਚ ਹੁੰਦੀ ਹੈ ਅਤੇ ਕਈ ਵਾਰੀ ਫਿਰ ਉਹ ਰਹਿ ਜਾਂਦਾ, ਉਹ ਹਿੱਸਾ ਸਾਨੂੰ ਮੁੜ ਕੇ ਕਹਿਣਾ ਪੈਂਦਾ। ਸੋ ਮੈਂ ਪਹਿਲਾਂ ਇੱਥੇ ਕਹਿ ਦਿਓ ਕਿ ਦੋਨਾਂ ਨੇ ਫੜਨਾ ਹੁੰਦਾ ਆਪਣਾ ਆਪਣਾ ਸਿਰਾ। ਪੱਲੇ ਅਸੀਂ ਅਕਾਲ ਪੁਰਖ 'ਤੇ ਦੋਨਾਂ ਨੇ ਲੱਗਣਾ ਹੈ, ਤੁਸੀਂ ਉਸ ਦੀ ਬਖਸ਼ ਲੈਣੀ ਹੈ ਤਾਂ ਕਰਕੇ। ਸੋ ਪੱਲੇ ਦੀ ਰਸਮ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋ ਜਾਣਾ ਜੀ। ਚਾਰ ਲਾਵਾਂ ਨੇ, ਇਕੱਲੀ ਇਕੱਲੀ ਲਾਮ ਦਾ ਪਾਠ ਵਾਰੀ ਵਾਰੀ ਹੋਣਾ, ਨਾਲ ਕੀਰਤਨ ਵੀ ਹੋਣਾ ਹਰ ਲਾਮ ਦਾ, ਨਾਲ ਪ੍ਰਕਰਮਾ ਵੀ ਹੋਣੀਆਂ। ਸੋ ਪਹਿਲਾਂ ਆਪ ਜੀ ਨੇ ਦੋਨਾਂ ਨੇ ਬੈਠੇ ਬੈਠੇ ਜੋ ਤੰਤਰ ਗੁਰੂ ਰਾਮਦਾਸ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਸੂਈ ਰਾਗ ਅੰਦਰ, ਉਸ ਪਹਿਲੀ ਲਾਮ ਦਾ ਪਾਠ ਸਰਵ ਕਰਨਾ। ਉਸ ਦੇ ਅਖੀਰ 'ਤੇ ਭਾਈ ਸਾਹਿਬ ਨੇ ਜਦੋਂ ਗੁਰੂ ਸਾਹਿਬ ਦਾ, ਗੁਰੂ ਨਾਨਕ ਸਾਹਿਬ ਜੀ ਦਾ ਨਾਂ ਦੁਹਰਾਇਆ, ਦੁਬਾਰਾ ਅਖੀਰਲੀ ਪੰਕਤੀ 'ਚ ਤੁਸੀਂ ਦੋਨਾਂ ਨੇ ਮੱਥਾ ਟੇਕ ਕੇ ਪਹਿਲੀ ਪ੍ਰਕਰਮ ਸ਼ੁਰੂ ਕਰ ਦੇਣੀ ਮੇਰੇ ਵਾਲੇ ਪਾਸੇ ਨੂੰ ਆ ਕੇ, ਅਤੇ ਮਨਜੋਤ ਸਿੰਘ ਸੰਘਾ ਜੀ ਅੱਗੇ ਅੱਗੇ ਚੱਲਣਗੇ ਅਤੇ ਬੇਟੀ ਪ੍ਰਤੀਕ ਕੌਰ ਪਿੱਛੇ ਪਿੱਛੇ ਮਰਿਆਦਾ ਅਨੁਸਾਰ, ਅਤੇ ਨਾਲ ਕੀਰਤਨ ਹੋ ਰਿਹਾ।

ਸ਼ਬਦ ਸਾਰੇ ਹੋ ਗਏ ਪੂਰੇ ਮਰਿਆਦਾ ਅਨੁਸਾਰ ਆਪਾਂ ਸਾਰਿਆਂ ਨੇ ਅਰਦਾਸ ਵਿੱਚ ਸ਼ਾਮਲ ਹੋਣਾ, ਅਰਦਾਸ ਤੋਂ ਬਾਅਦ ਹੁਕਮਨਾਮਾ, ਹੁਕਮਨਾਮੇ ਤੋਂ ਬਾਅਦ ਜੇ ਕਿਸੇ ਨੂੰ ਵਧਾਈ ਦੇਣੀ ਉਹ ਅਤੇ ਬਾਕੀ ਜੋ ਬੱਚਿਆਂ ਨੂੰ ਸਨਮਾਨ ਕਰਨਾ। ਆਹੁਣ ਗੁਰੂ ਦੀ ਬਖਸ਼ ਲਈਏ, ਆਰੰਭ ਕਰੀਏ ਕੀਤਾ ਲੋੜੀ ਕੰਮ ਸੁਹਾਰ ਪਿਆ ਕਿ ਕਾਲਜ ਦੇ ਸਵਾਲ ਸਤਿ ਸਾਖੀ ਹੈ ਵਾਹਿਗੁਰੂ।

तेरे प्राणी सर्वदा।

ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੇ ਦਾ ਪੱਲਾ ਬੱਚੀ ਨੂੰ ਪਕੜਾਉਣਗੇ ਜੀ, ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ। ਬੇਨਤੀ ਹੈ ਕਿ ਪੱਲੇ ਦੀ ਰਸਮ ਅਦਾ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਜੋ ਸੁਭਾਗ ਜੋੜੀ ਦੇ ਆਨੰਦ ਕਾਰਜ ਨਿਮਿਤ ਆਪ ਜੀ ਗੁਰੂ ਚਰਨਾਂ ਵਿੱਚ ਸੰਗਤੀ ਰੂਪ ਵਿੱਚ ਅਸੀਸ ਦੇਣ ਵਾਸਤੇ ਇਕੱਤਰ ਹੋਏ ਬੈਠੇ ਹੋ। ਆਓ ਹੁਣ ਆਨੰਦ ਕਾਰਜ ਦੀ ਮਰਿਆਦਾ ਪ੍ਰਾਰੰਭ ਹੋਏਗੀ। ਸੁਭਾਗ ਜੋੜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਾਰੀ ਮਰਿਆਦਾ ਨੂੰ ਸਰਵਣ ਕਰਨਾ ਹੈ ਅਤੇ ਉਸੇ ਅਨੁਸਾਰ ਹੀ ਆਪਣਾ ਸਤਿਗੁਰੂ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਰਿਕਰਮਾ ਕਰਨੀ ਹੈ, ਬਾਣੀ ਨੂੰ ਸਰਵਣ ਕਰਨਾ ਹੈ। ਆਪ ਜੀ ਵਡਭਾਗੀ ਹੋ ਜੋ ਗ੍ਰਿਸ਼ਟ ਧਰਮ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹੋ। ਗੁਰੂ ਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਉੱਤਮ ਧਰਮ ਮੰਨਿਆ ਹੈ, ਸਕਲ ਧਰਮ ਹੈ ਗ੍ਰਿਸ਼ਟ ਪ੍ਰਧਾਨ ਹੈ। ਗ੍ਰਿਸ਼ਟ ਧਰਮ ਵਿੱਚ ਪਤੀ ਔਰ ਪਤਨੀ ਦੇ ਰਿਸ਼ਤੇ ਵਿੱਚ ਬੱਝ ਕੇ ਜਦੋਂ ਜੀਵ ਗੁਰਮਤ ਦਾ ਧਾਰਨੀ ਹੋ ਕਰਕੇ ਗੁਰੂ ਮਰਿਆਦਾ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ ਤਾਂ ਉਹ ਕੇਵਲ ਆਪਣੇ ਪਰਿਵਾਰ ਦਾ ਨਹੀਂ, ਆਪਣੇ ਸਮਾਜ ਦਾ, ਜਗਤ ਦੇ ਭਲੇ ਵਿੱਚ ਵੀ ਬੜਾ ਵੱਡਾ ਯੋਗਦਾਨ ਪਾਉਂਦਾ ਹੈ। ਸੋ ਇਸ ਕਰਕੇ ਗ੍ਰਿਸ਼ਟ ਨੂੰ ਬੜਾ ਵੱਡਾ ਕਿਹਾ ਗਿਆ ਹੈ। ਗ੍ਰਿਸ਼ਟ ਵਿੱਚੋਂ ਹੀ ਬੜੇ ਵੱਡੇ ਵੱਡੇ ਜਪੀ, ਤਪੀ, ਯੋਧੇ, ਮਹਾਬਲੀ ਪੈਦਾ ਹੁੰਦੇ ਹਨ। ਇਸ ਕਰਕੇ ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ ਇਸ ਧਰਮ ਨੂੰ ਮਾਣ ਦਿੱਤਾ ਹੈ। ਆਪ ਜੀ ਵਡਭਾਗੀ ਹੋ ਜੋ ਆਪ ਜੀ ਨੇ ਮਾਰਗ ਚੁਣਿਆ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਚਾਰ ਲਾਵਾਂ ਦਾ ਪਾਠ ਸਾਨੂੰ ਬਖਸ਼ਿਸ਼ ਕੀਤਾ ਹੈ। ਕੋਈ ਵੀ ਸਿੰਘ ਅਤੇ ਸਿੰਘਣੀ ਜਦੋਂ ਆਨੰਦ ਕਾਰਜ ਦੀ ਮਰਿਆਦਾ ਵਿੱਚ ਵੱਜਦਾ ਹੈ, ਉਹਦੇ ਲਈ ਜ਼ਰੂਰੀ ਹੈ ਕਿ ਸਤਿਗੁਰਾਂ ਦੀ ਪਾਵਨ ਬਾਣੀ ਦਾ ਪਾਠ ਗੁਰੂ ਹਜ਼ੂਰ ਆ ਕੇ ਸੁਣਨਾ, ਸੰਗਤ ਦੀ ਹਜ਼ੂਰੀ ਵਿੱਚ ਗ੍ਰਿਸ਼ਤ ਵਿੱਚ ਵੱਜਣ ਦਾ ਆਪਣਾ ਇਹ ਪ੍ਰਣ ਲਿਆ ਜਾਂਦਾ ਹੈ। ਸੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਵਿੱਚ ਚਾਰ ਲਾਵਾਂ ਦਾ ਪਾਠ ਉਚਾਰਨ ਕੀਤਾ ਹੈ। ਛੰਤ ਰੂਪ ਵਿੱਚ ਇਹ ਪਾਵਨ ਸ਼ਬਦ ਹੈ। ਸਤਿਗੁਰਾਂ ਦੇ ਪਵਿੱਤਰ ਅੰਗ 773 ਅਤੇ 74 ਉੱਪਰ ਇਹ ਪਾਵਨ ਪਵਿੱਤਰ ਸ਼ਬਦ ਦਰਜ ਹੈ, ਜਿਸ ਵਿੱਚ ਇਹ ਦਰਸਾਇਆ ਗਿਆ ਹੈ ਕਿ ਕਿਵੇਂ ਇੱਕ ਜੀਵ ਜਦੋਂ ਸੰਸਾਰ ਵਿੱਚ ਆਉਂਦਾ ਹੈ ਉਹ ਸੰਸਾਰ ਦੇ ਪ੍ਰਵਿਰਤੀ ਕਰਮਾਂ ਵਿੱਚ ਰੁੱਝ ਜਾਂਦਾ ਹੈ, ਪਰ ਉਹਨਾਂ ਕਰਮਾਂ ਵਿੱਚ ਰਹਿੰਦਿਆਂ ਜੇ ਕਿਤੇ ਉਸ ਨੂੰ ਗੁਰੂ ਮਿਲ ਜਾਏ, ਗੁਰੂ ਦੇ ਮਿਲਦਿਆਂ ਫਿਰ ਉਸ ਨੂੰ ਬੈਰਾਗ ਪੈਦਾ ਹੋ ਜਾਂਦਾ ਹੈ ਕਿ ਇਹ ਸੰਸਾਰ ਵਿੱਚ ਸਦਾ ਨਹੀਂ ਰਹਿਣਾ, ਮੇਰਾ ਅਸਲ ਘਰ, ਮੇਰਾ ਪੇਕਾ ਘਰ ਨਹੀਂ, ਮੇਰਾ ਸਹੁਰਾ ਘਰ ਹੈ, ਭਾਵ ਉਹ ਪਰਮਾਤਮਾ ਦਾ ਘਰ, ਉਹ ਪਰਮਾਤਮਾ ਦਾ ਅਸਥਾਨ। ਇਹ ਆਤਮਾ ਨੂੰ ਗੁਰੂ ਮਿਲਣ ਤੋਂ ਬਾਅਦ ਬੈਰਾਗ ਪੈਦਾ ਹੁੰਦਾ ਹੈ, ਫਿਰ ਗੁਰੂ ਕਿਰਪਾ ਸਦਕਾ ਜਦੋਂ ਪਰਮੇਸ਼ਵਰ ਕੰਤ ਮਿਲਦਾ, ਫਿਰ ਚਾਓ ਪੈਦਾ ਹੁੰਦਾ ਹੈ। ਉਹੀ ਨਾਤੇ ਜਿਸ ਨਾਤੇ ਵਿੱਚ ਅੱਜ ਆਪ ਜੀ ਵੱਜਣ ਜਾ ਰਹੇ ਹੋ, ਇਸੇ ਤਰ੍ਹਾਂ ਹੀ ਜਦੋਂ ਬੱਚੀ ਘਰ ਵਿੱਚ ਜਨਮ ਲੈਂਦੀ ਹੈ, ਮਾਂ ਬਾਪ ਦੇ ਘਰ ਵਿੱਚ ਕਰਮ ਵਿੱਚ ਪ੍ਰਵਿਰਤ ਹੁੰਦੀ ਹੈ, ਪਰ ਉੱਥੇ ਹੀ ਕੋਈ ਸੰਯੋਗ ਬਣਾਉਂਦਾ ਹੈ ਤਾਂ ਉਹ ਆਪਣੇ ਸਹੁਰੇ ਘਰ ਦੇ ਵਿੱਚ ਪ੍ਰਵੇਸ਼ ਕਰਦੀ ਹੈ, ਗੁਣਾ ਕਰਕੇ ਉੱਥੇ ਮਾਣ ਸਤਿਕਾਰ ਹਾਸਲ ਕਰਦੀ ਹੈ। ਇਸੇ ਤਰ੍ਹਾਂ ਦਤਾਰ ਪਿਤਾ ਮਹਾਰਾਜ ਨੇ ਪਰਮੇਸ਼ਵਰ ਤੇ ਜੀਵ ਦਾ ਨਾਤਾ ਰੱਖਿਆ ਹੈ। ਸੋ ਆਪ ਜੀ ਨੇ ਬੜੇ ਪਿਆਰ ਦੇ ਨਾਲ ਜਿੱਥੇ ਗੁਰਬਾਣੀ ਦਾ ਆਸਰਾ ਲੈ ਕਰਕੇ ਸੰਸਾਰੀ ਇਹਨਾਂ ਰਿਸ਼ਤਿਆਂ ਨੂੰ ਨਿਭਾਉਣਾ ਹੈ, ਉੱਥੇ ਵੀ ਯਤਨ ਕਰਨਾ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਘਰ ਸਾਡਾ ਨਿੱਜ ਘਰ ਹੈ, ਉਹਦੇ ਘਰ ਵਿੱਚ ਸਾਨੂੰ ਕਿਵੇਂ ਥਾਂ ਮਿਲੇ, ਪਿਆਰ ਮਿਲੇ, ਅਦਬ ਮਿਲੇ, ਉਸੇ ਅਨੁਸਾਰ ਅਸੀਂ ਆਪਣਾ ਜੀਵਨ ਬਤੀਤ ਕਰਨਾ ਹੈ। ਇਹੀ ਹਰ ਗ੍ਰਿਸ਼ਤੀ ਦਾ ਫਰਜ਼ ਹੈ, ਧਰਮ ਹੈ, ਇਹੀ ਗੁਰਮਤ ਦੀ ਸਿੱਖਿਆ ਹੈ। ਸੋ ਆਪ ਜੀ ਨੇ ਬੜੇ ਪਿਆਰ ਦੇ ਨਾਲ ਚਾਰ ਲਾਵਾਂ ਦਾ ਪਾਠ ਸਰਵਣ ਕਰਨਾ ਹੈ। ਦਾਸ ਜਦੋਂ ਪਹਿਲੀ ਲਾਮ ਦਾ ਪਾਠ ਪ੍ਰਾਰੰਭ ਕਰੇਗਾ, ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਦਾ ਨਾਮ ਆਏਗਾ, ਲਾਮ ਸੰਪੂਰਨ ਹੋਏਗੀ। ਮੈਂ ਦੋ ਵਾਰੀ ਉਹ ਪੰਕਤੀਆਂ ਨੂੰ ਦੁਹਰਾਵਾਂਗਾ। ਆਪ ਜੀ ਨੇ ਬੜੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕਰਕੇ ਮੇਰੇ ਸੱਜੇ ਹੱਥ ਪਰਿਕਰਮਾ ਸ਼ੁਰੂ ਕਰਨੀ ਹੈ ਆਹਿਸਤਾ ਆਹਿਸਤਾ, ਤੇ ਫਿਰ ਮੱਥਾ ਟੇਕ ਕੇ ਆਪਣੇ ਅਸਥਾਨ ਤੇ ਬੈਠ ਜਾਣਾ ਹੈ। ਇਸ ਦੌਰਾਨ ਰਾਗੀ ਸਿੰਘ ਲਾਮ ਦਾ ਕੀਰਤਨ ਕਰਨਗੇ, ਚਾਰ ਲਾਵਾਂ ਦਾ ਇਸੇ ਤਰ੍ਹਾਂ ਪਾਠ ਹੋਏਗਾ। ਹਰ ਲਾਮ ਤੇ ਸਮਾਪਤ ਹੋਣ ਤੇ ਆਪ ਜੀ ਨੇ ਮੱਥਾ ਟੇਕ ਕੇ ਪਰਿਕਰਮਾ ਸ਼ੁਰੂ ਕਰਨੀ ਹੈ ਤੇ ਮੱਥਾ ਟੇਕ ਕੇ ਹੀ ਆਪਣੇ ਅਸਥਾਨ ਤੇ ਬੈਠ ਜਾਣਾ ਹੈ। ਆਓ ਆਪਾਂ ਪ੍ਰਾਰੰਭ ਕਰੀਏ। ਸੰਗਤ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਆਪ ਜੀ ਨੇ ਇਸੇ ਤਰ੍ਹਾਂ ਪਿਆਰ ਦਾ ਸਬੂਤ ਦੇ ਕਰਕੇ ਸ਼ਾਂਤੀ ਬਣਾ ਕਰਕੇ ਬੈਠਣਾ ਹੈ ਜੀ।

0: ਕੀ ਛੁੱਟੀ ਨਾ।
1: ਇੱਕ ਵਾਰ ਫੇਰ ਦੋਨਾਂ ਪਰਿਵਾਰਾਂ ਨੂੰ ਤੇ ਸਾਰੇ ਸਾਖ ਸੰਬੰਧੀਆਂ ਨੂੰ ਦਾਸ ਵੱਲੋਂ ਤੇ ਦਾਸ ਦੇ ਸਾਥੀਆਂ ਵੱਲੋਂ ਬਹੁਤ ਬਹੁਤ ਵਧਾਈਆਂ ਜੀ। ਆਓ ਪਿਆਰ ਸਹਿਤ ਸਾਰੀਆਂ ਸੰਗਤਾਂ ਅਰਦਾਸ ਵਿੱਚ ਸ਼ਾਮਲ ਹੋਈਏ। ਦਸ ਰਿਆਂ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਹੋਏ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ।

ਬੇਅੰਤ ਭੁੱਲਾਂ ਆਪ ਜੀ ਨੇ ਨਾ ਚਿਤਾਰਨੀਆਂ, ਖਿਮਾ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ, ਸਤਿਗੁਰੂ ਜੀ ਕਿਰਪਾ ਕਰਨੀ, ਸੁਭਾਗ ਜੋੜੀ ਦੇ ਸਿਰ ਤੇ ਸਦਾ ਆਪਣਾ ਮਿਹਰਾ ਭਰਿਆ ਹੱਥ ਰੱਖਣਾ, ਗ੍ਰਿਸ਼ਤ ਧਰਮ ਦੀਆਂ ਸਾਰੀਆਂ ਖੁਸ਼ੀਆਂ ਝੋਲੀ ਵਿੱਚ ਪਾਉਣੀਆਂ, ਗ੍ਰਿਸ਼ਤ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਲਈ ਆਪ ਜੀ ਨੇ ਆਪਣੀ ਮਤ ਬੁੱਧ ਪ੍ਰਦਾਨ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਦੋਹਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਆਪਸੀ ਪ੍ਰੇਮ ਪਿਆਰ ਇਤਫਾਕ ਬਣਾ ਕਰਕੇ ਰੱਖਣਾ, ਰਹਿਮਤ ਕਰਨੀ ਸੁਭਾਗ ਜੋੜੀ ਨੂੰ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀਓ, ਗੁਰਸਿੱਖੀ ਜੀਵਨ ਆਪਣੇ ਚਰਨ ਕਮਲਾਂ ਦੀ ਪ੍ਰੀਤ, ਨਾਮਦਾਨ ਇਸ਼ਨਾਨ ਬਖਸ਼ਿਸ਼ ਕਰਨੇ, ਸਤਿਗੁਰੂ ਜੀਓ ਕਿਰਪਾ ਕਰਨੀ, ਇਸ ਵਕਤ ਖੁਸ਼ੀਆਂ ਮੌਕੇ ਦੋਹਾਂ ਪਰਿਵਾਰਾਂ ਵੱਲੋਂ ਆਪ ਜੀਆਂ ਨੂੰ ਸੁੰਦਰ ਪੋਸ਼ਾਕ

ਏਕ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਗਰੀਬ ਨਵਾਜ ਬੇਅੰਤ ਸੰਗਤਾਂ ਨੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਮਾਇਆ ਅਰਪਣ ਕੀਤੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਪ੍ਰਵਾਨ ਕਰਨੀਆਂ ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਕਬੂਲ ਕਰਨੀਆਂ ਰਹਿਮਤ ਕਰੋ ਦਰ ਆਈ ਸੰਗਤ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋ

ਚਲਾਇਓ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੂਚਹਿ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆ ਕੀ ਰਹਿ ਨ ਖੁਆਰ ਹੋਏ ਸਭ ਮਿਲੇਂਗੇ, ਬਚੇ ਸਰਨ ਜੋ ਵਾਹਿਗੁਰੂ।

0: ਸਾਡੇ ਘਰ ਦੀ ਰੌਣਕ ਰਹੀ ਹੈ। ਤੈਨੂੰ ਨਵੇਂ ਜੀਵਨ ਦੀਆਂ ਸ਼ੁਰੂਆਤ ਕਰਦੇ ਦੇਖ ਕੇ ਸਾਡਾ ਮਾਨ ਖੁਸ਼ੀ ਨਾਲ ਬਹੁਤ ਭਰ ਆਇਆ। ਕੁਛ ਲਿਖਿਆ, ਆਪਣੇ ਵੱਲੋਂ ਲਿਖਿਆ, ਬਾਕੀ ਸਰਦਾਰ ਪਰਮਜੀਤ ਸਿੰਘ ਜੀ ਐਂਡ ਮਨਜੀਤ ਕੌਰ ਜੀ, ਥੈਂਕ ਯੂ ਫਾਰ ਵੈਲਕਮਿੰਗ ਪ੍ਰਤੀਕ ਇਨ ਟੂ ਯੋਰ ਹਾਰਟਸ ਐਂਡ ਹੋਮ। ਵੀ ਕੈਨ ਨਾਟ ਹੈਵ ਆਸਕਡ ਫਾਰ ਏ ਬੈਟਰ ਫੈਮਲੀ ਫਾਰ ਅਵਰ ਡਾਟਰ ਟੂ ਜੁਆਇਨ। ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਮਨਜੋਤ ਤੇ ਪ੍ਰਤੀਕ ਦੀ ਜੋੜੀ ਹਮੇਸ਼ਾ ਸਲਾਮਤ ਰਹੇ ਤੇ ਉਹ ਗੁਰਸਿੱਖ ਜੀਵਨ ਵਿਤਰ ਕਰਨ। ਤੇ ਅਗੇਨ ਸਾਡੀ ਸਾਰੀ ਇੰਟਾਇਰ ਫੈਮਿਲੀ ਵੱਲੋਂ, ਸਾਰੇ ਗੈਸਟ ਦੋਵੇਂ ਪਾਸਿਓਂ, ਜਿਹੜੇ ਨੇੜਿਓਂ ਦੂਰਿਓਂ ਕਿਤੋਂ ਵੀ ਆਏ ਆ, ਬਹੁਤ ਬਹੁਤ ਧੰਨਵਾਦ। ਤੁਸੀਂ ਤੁਹਾਡੀਆਂ ਬਲੈਸਿੰਗਸ ਤੇ ਤੁਹਾਡੀਆਂ ਜਿਹੜੀਆਂ ਵਿਸ਼ਿਜ਼ ਹੈਗੀਆਂ ਮੀਨਸ ਅ ਲਾਟ ਟੂ ਅਸ। ਥੈਂਕ ਯੂ ਸੋ ਮਚ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ। ਹੋਰ ਕਿਸੇ ਨੇ ਤਾਂ ਨਹੀਂ ਆ ਕੇ ਵਧਾਈਆਂ ਦੇਣੀਆਂ ਜੀ? ਸੋ ਜਾਪਦਾ ਕਿ ਉਹ ਨਹੀਂ ਕੋਈ ਵੀ ਤਿਆਰ। ਹਾਂ, ਹੁਣ ਆਪਾਂ ਫਿਰ ਸਮਾਧੀ ਵਾਲੇ ਪਾਸੇ ਵਧੀਏ। ਮੈਂ ਬੇਨਤੀ ਕਰਾਂ ਮਾਤਾ ਪਿਤਾ ਨੂੰ, ਦੋਨਾਂ ਪਾਸਿਆਂ ਦਿਆਂ ਨੂੰ, ਕਿ ਉਹ ਬੱਚਿਆਂ ਨੂੰ ਪਿਆਰ ਦੇਣ। ਮੈਂ ਪਿਆਰ ਕਹਿੰਦਾ, ਤੁਸੀਂ ਉਹਨੂੰ ਹਾਂਜੀ ਸੋ ਸ਼ਗਨ ਕਹਿ ਦਿੰਦੇ ਹਾਂ ਤੁਸੀਂ, ਮੈਂ ਪਿਆਰ ਕਹਿੰਦਾ। ਸੋ ਸ਼ਗਨ ਜਿਹਨਾਂ ਨੇ ਦੇਣਾ ਹੈਗਾ, ਮਾਤਾ ਪਿਤਾ ਨੇ ਇੱਥੇ ਦੇਣਾ, ਬਾਕੀਆਂ ਨੇ ਲੰਗਰ ਹਾਲ ਦੇ ਵਿੱਚ ਦੇਣ ਦੀ ਕਿਰਪਾ ਕਰਨੀ ਜੀ। ਪ੍ਰਸ਼ਾਦ ਲੈਣ ਤੋਂ ਬਾਅਦ ਆਪ ਜੀ ਨੇ ਲੰਗਰ ਚਾ ਕੇ, ਲੰਗਰ ਗੁਰੂ ਕੋਲ ਤਿਆਰ ਨੇ, ਪਰਿਵਾਰ ਵੱਲੋਂ ਬੜੇ ਪਿਆਰ ਅਤੇ ਸ਼ਰਧਾ ਨਾਲ ਲੰਗਰ ਛਕ ਕੇ ਜਾਣ ਦੀ ਕਿਰਪਾ ਕਰਨੀ ਸਭ ਨੇ। ਸੋ ਆਓ ਹੁਣ ਬੇਨਤੀ ਕਰਾਂ ਮਾਤਾ ਪਿਤਾ ਜੀ ਨੂੰ ਕਿ ਉਹ ਬੱਚਿਆਂ ਨੂੰ ਪਿਆਰ ਦੇ ਲੈਣ। ਇੱਕ ਧੰਨਵਾਦ ਮੈਂ ਕਰਨਾ ਰਹਿ ਗਿਆ, ਸਾਡੇ ਗੁਰੂ ਘਰ ਦੇ ਵਿੱਚ ਇੱਕ ਹੋਰ ਵਿਸ਼ੇਸ਼ ਕੰਮ, ਵੈਰੀ ਇੰਪੋਰਟੈਂਟ ਥਿੰਗ ਇਜ਼ ਹੈਪਨਿੰਗ, ਦੈਟਸ ਕਾਲਡ ਪ੍ਰੀ ਮੈਰਿਜ ਕਾਉਂਸਲਿੰਗ। ਬਹੁਤ ਵਧੀਆ ਹੈਗਾ ਪ੍ਰੋਗਰਾਮ ਉਹ, ਹਰ ਮਹੀਨੇ ਦੇ ਪਹਿਲੇ ਸ਼ਨੀਚਰਵਾਰ ਉਹ ਕਲਾਸ ਲੱਗਦੀ ਆ 1 ਵਜੇ, ਅਤੇ ਜਿਹਨਾਂ ਬੱਚੇ ਬੱਚੀਆਂ ਨੇ ਵਿਆਹ ਹਾਲੇ, ਜਿਹਨਾਂ ਦੇ ਹੋਣੇ ਨੇ, ਆਨੰਦ ਕਾਰਜ ਹੁੰਦੇ ਹੋਣੇ ਹੁੰਦੇ ਨੇ, ਉਹ ਜ਼ੂਮ 'ਤੇ ਵੀ ਕਲਾਸ ਲੈ ਲੈਂਦੇ ਨੇ। ਫਰੀ ਕਲਾਸ ਹੈਗੀ ਬਿਲਕੁਲ, ਸਾਰਾ ਕੁਛ ਮਰਿਆਦਾ ਦੇ ਬਾਰੇ ਦੱਸਿਆ ਜਾਂਦਾ। ਮਰਿਆਦਾ ਇਕੱਲੀ ਨਹੀਂ, ਬਾਕੀ ਜੀਵਨ 'ਚ ਵੀ ਉਹਨਾਂ ਨੇ ਕੀ ਕਰਨਾ ਉਹ ਵੀ ਸਾਰਾ ਕੁਛ ਦੱਸਿਆ ਜਾਂਦਾ। ਕਿਉਂਕਿ ਬਾਕੀ ਉਹਨਾਂ ਨੂੰ ਬਾਕੀ ਥਾਵਾਂ ਤੋਂ ਨਹੀਂ ਇਨਫੋਰਮੇਸ਼ਨ ਮਿਲਦੀ ਸਾਰੀ, ਇੰਟਰਨੈਟ 'ਤੇ ਠੀਕ ਹੈਗੀ ਆ ਪਰ ਪੂਰੀ ਨਹੀਂ। ਸੋ ਸਾਡੀ ਟੀਮ ਦਾ ਇਹ ਹੈ ਕਿ ਉਹ ਵਰਲਡ ਵਾਈਡ ਜ਼ੂਮ 'ਤੇ ਦਿੰਦੇ ਨੇ ਕਲਾਸ ਫਰੀ, ਅਤੇ ਜਿਹੜਾ ਵੀ ਕਿਸੇ ਨੇ ਵੀ ਇਸ ਤੋਂ ਲਾਭ ਉਠਾਉਣਾ ਉਹ ਲਾਭ ਉਠਾਉਣ 'ਤੇ ਮੈਂ ਉਹਨਾਂ ਦਾ ਨਿੱਜੀ ਤੌਰ 'ਤੇ ਧੰਨਵਾਦੀ ਹਾਂ ਕਮੇਟੀ ਵੱਲੋਂ ਵੀ, ਕਿ ਉਹ ਹਰ ਮਹੀਨੇ ਦੇ ਪਹਿਲੇ ਸ਼ਨੀਚਰਵਾਰ ਕਲਾਸ ਦਿੰਦੇ ਨੇ, ਅਤੇ ਆਪ ਜੀ ਨੇ ਉਸ ਤੋਂ ਲਾਭ ਉਠਾਉਣ ਦੀ ਕੋਸ਼ਿਸ਼ ਕਰਨੀ। ਅਤੇ ਆਓ ਹੁਣ ਇੱਥੇ ਸਮਾਪਤੀ ਕਰੀਏ ਜੀ। ਸਗਨ ਤਾਂ ਮੈਂ ਤਾਂ ਕਿਹਾ ਸੀ ਜੀ, ਆਇਆ ਕੋਈ ਨਹੀਂ ਹਜੇ। ਹਾਂ ਕਿਹਾ ਜੀ ਮੈਂ ਤਾਂ 2-3 ਵਾਰੀ ਕਿਹਾ, ਨਹੀਂ ਫਿਰ ਠੀਕ ਹੈ। ਸੋ ਜਾਪਦਾ ਕਿ ਉਹਨਾਂ ਨੇ ਵੀ ਉੱਥੇ ਹੀ ਪ੍ਰੋਗਰਾਮ ਕਰਨਾ ਹੈਗਾ ਕਿ ਇੱਥੇ ਕਰਨਾ ਜੀ, ਮੈਨੂੰ ਦੱਸ ਦਿਓ। ਅੱਛਾ ਕਰ ਲਓ ਫਿਰ ਤੂੰ। ਆਪਾਂ ਬੜੇ ਪਿਆਰ ਅਤੇ ਸ਼ਰਧਾ ਨਾਲ ਗੁਰੂ ਦੀ ਬਖਸ਼ ਲੈ ਰਹੇ ਹਾਂ, ਸੋ ਇਸ ਤਰ੍ਹਾਂ ਬਿਰਾਜਮਾਨ ਰਹਿਣਾ ਥੋੜ੍ਹੇ ਮਿੰਟ ਹੋਰ। ਹਾਂਜੀ, ਮੇਰੇ ਪੁਰਾਣੇ ਸੱਜਣ ਮੈਨੂੰ ਦਿਸ ਰਹੇ ਨੇ ਇੱਥੋਂ, ਸਰਦਾਰ ਕੁਲਦੀਪ ਸਿੰਘ ਜੀ। ਹਾਂਜੀ, ਅਤੇ ਬਹੁਤ ਬਹੁਤ ਧੰਨਵਾਦ ਜੀ ਆਉਣ ਲਈ।

0: ਦਾਸ ਰਵਲ ਨੂੰ ਕੀਰਤਨ ਦੀ ਸਮਾਪਤੀ ਜੀ। ਪਿਛਲੇ ਦਿਨਾਂ ਤੋਂ ਹੁਣ ਤੱਕ ਭੁੱਲਾਂ ਹੋ ਗਈਆਂ ਹੋਣਗੀਆਂ, ਗੁਰੂ ਬਖਸ਼ਣਹਾਰ ਸੰਗਤ ਬਖਸ਼ਣਹਾਰ ਬਖਸ਼ ਲੈਣਾ ਜੀ। ਅਰਦਾਸ ਕਰਦੇ ਨੇ ਸਤਿਗੁਰੂ ਅੱਗੇ ਤੋਂ ਸਮਰਥ ਬਖਸ਼ੀ ਜੀ। ਫਿਰ ਮੈਂ ਪ੍ਰਬੰਧਕ ਵੀਰਾਂ ਦਾ ਧੰਨਵਾਦ ਕਰਦਾ ਹਾਂ, ਗੁਰੂ ਘਰ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਹੈ ਜੋ ਮੈਨੂੰ ਮਾਣ ਦਿੰਦੇ ਹਨ। ਅਗਲਾ ਪ੍ਰੋਗਰਾਮ ਇੱਥੇ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਗੁਰੂ ਰੂਪ ਗੁਰੂ ਸਵਾਰੀ ਸਾਹਿਬ।
2: ਹੁਣ ਜੋ ਅਗਲਾ ਜੱਥਾ ਆਪ ਜੀ ਨੂੰ ਸਿੱਖ ਕਰਨ ਕਵਾਏਗਾ ਜੀ, ਸਾਡੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਜੀ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਜੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ। ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਦੱਸੇ ਪਿਆਂ ਇਹਨਾਂ ਦੇ ਜੋ ਰਾਗ ਜਿਨ੍ਹਾਂ ਨੇ ਕੀਰਤਨ ਕਰਨਾ ਹੈ, ਰਾਗ ਬਿਲਾਵਲ ਅਤੇ ਰਾਮਕਲੀ। ਸੋ ਬੇਨਤੀ ਹੈ ਭਾਈ ਸਾਹਿਬ ਨੂੰ ਸ਼ੁਰੂ ਕਰਨ ਦੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਭਾਈ ਸਾਹਿਬ

0: ਸਾਡੇ ਭਾਗਣ ਨਾਲ ਸੰਗਤ ਪ੍ਰਾਪਤ ਹੁੰਦੀ ਹੈ ਜਾਂ ਘੱਟ ਹੈ। ਵੱਡੇ ਭਾਗ ਹੁੰਦੇ ਹਨ ਜਿਸ ਪ੍ਰਾਣੀ ਦੇ ਉਸਨੂੰ ਗੁਰੂ ਦੀ ਸੰਗਤ ਮਿਲਦੀ ਹੈ ਅਤੇ ਗੁਰੂ ਦੀ ਸੰਗਤ ਵਿੱਚ ਹੀ ਪਾਰ ਉਤਾਰਾ ਹੁੰਦਾ ਹੈ। ਸੋ ਬਾਣੀ ਵਿੱਚ ਲਿਖਿਆ ਹੈ ਜੇ ਕੋਈ ਇਨਸਾਨ ਇੱਕ ਘੜੀ, ਪੁਰਾਣੇ ਟਾਈਮ ਵਿੱਚ ਘੜੀ ਹੁੰਦਾ ਸੀ 24 ਮਿੰਟ ਦਾ ਸਮਾਂ, 24 ਮਿੰਟ 25 ਮਿੰਟ ਲਗਾ ਲਓ ਭਾਵੇਂ। ਸੋ 24 ਮਿੰਟ ਦੇ ਸਮੇਂ ਨੂੰ ਇੱਕ ਘੜੀ ਕਿਹਾ ਜਾਂਦਾ ਸੀ ਅਤੇ ਕਬੀਰ ਸਾਹਿਬ ਜੋ ਬਹੁਤ ਵੱਡੇ ਭਗਤ ਸੰਤ ਹੋਏ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਕਹਿੰਦੇ ਨੇ ਕਬੀਰ ਏਕ ਘੜੀ ਆਧੀ ਘੜੀ। ਇਨਸਾਨ ਬਹੁਤ ਬਿਜ਼ੀ ਹੈ, ਉਸ ਕੋਲ ਦੁਨੀਆਂ ਦੇ ਸਭ ਕੰਮ ਲਈ ਟਾਈਮ ਹੈ, ਆਪਣੇ ਬੱਚਿਆਂ ਦੇ ਸਾਰੇ ਕੰਮ ਕਰਦਾ ਹੈ, ਮਾਂ ਬਾਪ ਦੇ ਵੀ ਕਰਦਾ, ਆਪਣੇ ਕੰਮ ਵੀ ਕਰਦਾ, ਪਰ ਉਸ ਕੋਲ ਟਾਈਮ ਨਹੀਂ ਹੈ ਨਾ, ਕੇਵਲ ਪਰਮਾਤਮਾ ਵਾਸਤੇ ਟਾਈਮ ਨਹੀਂ ਹੈ, ਜਿਸ ਨੇ ਉਸਨੂੰ ਬਣਾਇਆ ਸੰਸਾਰ 'ਚ ਭੇਜਿਆ ਕਿ ਭਾਈ ਤੂੰ ਮੇਰਾ ਨਾਮ ਜਪਣਾ ਹੈ। ਸੱਚਮੁੱਚ ਇਹੀ ਹੁਕਮ ਸੀ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਜਿਹਦੇ ਜਾਨਵਰ ਨੇ ਨਾ, ਪਸ਼ੂ ਪੰਛੀ ਜਾਨਵਰ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਇੱਕ ਇਨਸਾਨ ਹੈ ਜਿਸ ਕੋਲ ਇਹ ਅੱਖਾਂ ਨੱਕ ਮੂੰਹ, ਉਹ ਬੈਠ ਕੇ ਬੰਦਗੀ ਕਰ ਸਕਦਾ, ਸਿਮਰਨ ਕਰ ਸਕਦਾ, ਮੈਡੀਟੇਸ਼ਨ ਕਰ ਸਕਦਾ ਅਤੇ ਪਰਮਾਤਮਾ ਨੂੰ ਮਿਲ ਸਕਦਾ, ਜਾਨਵਰ ਨਹੀਂ ਮਿਲ ਸਕਦੇ। ਇਸੇ ਵਾਸਤੇ 84 ਲੱਖ ਜੂਨ ਤੋਂ ਬਾਅਦ ਮਨੁੱਖਾਂ ਦੀ ਹੀ ਮਿਲੀ ਹੈ, ਪਰ ਮਨੁੱਖ ਨੂੰ ਲੱਗਦਾ ਜੇ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੋ ਜਾਵਾਂ ਤਾਂ ਸ਼ਾਇਦ ਮੈਂ ਸੁਖੀ ਹੋ ਜਾਵਾਂਗਾ, ਪਰ ਨਹੀਂ ਹੁੰਦਾ। ਮੇਰੇ ਕੋਲ ਸਾਰੇ ਸਾਮਾਨ ਆ ਜਾਣ, ਮੇਰੇ ਕੋਲ ਬਹੁਤ ਸਾਰੀਆਂ ਕਾਰਾਂ ਹੋਣ ਜਾਂ ਵੱਡਾ ਬਿਜ਼ਨਸ ਹੋਵੇ, ਬੜੇ ਇੰਪਲਾਈ ਹੋਣ, ਪਰ ਸੁਖੀ ਇਨਸਾਨ ਫਿਰ ਵੀ ਨਹੀਂ ਹੋ ਸਕਦਾ। ਸੁਖੀ ਹੋਣ ਦਾ ਇੱਕੋ ਤਰੀਕਾ ਹੈ ਮੈਡੀਟੇਸ਼ਨ, ਸਿਮਰਨ, ਭਗਤੀ, ਬੈਠ ਕੇ ਜੋ ਭਗਤਾਂ ਨੇ ਕੀਤਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਅਤੇ ਗੁਰੂ ਸਾਹਿਬ ਬਾਣੀ ਅੰਦਰ ਲਿਖ ਰਹੇ ਹਨ, ਸ਼ਬਦ ਹੈ ਜਿਵੇਂ ਭਗਤ ਕਬੀਰ ਜੀ ਨੇ ਕਿਹਾ ਤੇਰੇ ਕੋਲ ਟਾਈਮ ਨਹੀਂ ਹੈ, ਤੂੰ ਕੇਵਲ 12 ਮਿੰਟ ਕੱਢ ਲੈ, ਇੱਕ ਘੜੀ 25 ਮਿੰਟ ਨਹੀਂ ਕੱਢ ਸਕਦਾ, 12.5 ਮਿੰਟ ਕੱਢ ਲੈ, 12 ਮਿੰਟ ਵੀ ਨਹੀਂ, ਉਸ ਤੋਂ ਹੋਰ ਅੱਧੇ ਕਰ ਲੈ, 5-6 ਮਿੰਟ ਭਗਤੀ ਕਰ, ਸਿਮਰਨ ਕਰ। ਜੇ ਅਸੀਂ ਅੱਜ ਵੀ ਸਟਾਰਟ ਕਰੀ ਨੇ, ਜਿਹੜੇ ਲੋਕ ਨਹੀਂ ਸਿਮਰਨ ਕਰਦੇ, ਸਤਸੰਗ ਨਹੀਂ ਕਰਦੇ, ਉਹ ਕੇਵਲ 5 ਮਿੰਟ ਰੋਜ਼ ਦਾ ਸਤਸੰਗ ਕਰਨ ਲੱਗ ਪੈਣ, ਘਰ ਬੈਠ ਕੇ ਸਿਮਰਨ ਬੰਦਗੀ ਕਰਨ, ਉਹਨਾਂ ਦਾ ਮਨ ਵਿੱਚ ਸ਼ਾਂਤੀ ਆਏਗੀ ਅਤੇ ਹੌਲੀ ਹੌਲੀ ਸਿਮਰਨ ਦਾ ਟਾਈਮ ਵਧੇਗਾ। ਜਿਉਂ ਜਿਉਂ ਟਾਈਮ ਵਧੇਗਾ, ਲਾਈਫ ਵਿੱਚ, ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣਗੇ। ਪਦਾਰਥ ਉਹੀ ਰਹਿਣਗੇ, ਸਾਡੇ ਕੋਲ ਪਦਾਰਥ ਹੈ ਨੇ ਜਾਂ ਨਹੀਂ ਡਜ਼ਨਟ ਮੈਟਰ, ਅਸੀਂ ਸਿਰਫ ਸੋਚਦੇ ਹੀ ਹਾਂ ਮੇਰੇ ਕੋਲ ਪਦਾਰਥ ਜ਼ਿਆਦਾ ਆ ਜਾਣਗੇ, ਮੈਂ ਸੁਖੀ ਹੋ ਜਾਊਂਗਾ, ਪਰ ਮਨੁੱਖ ਸੁਖੀ ਫਿਰ ਵੀ ਨਹੀਂ ਹੁੰਦਾ। ਆਓ, ਗੁਰੂ ਸਾਹਿਬ ਕਹਿੰਦੇ ਹਨ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ। ਚਿਤਾਰੇ ਤੋਂ ਭਾਵੇ ਪ੍ਰਭੂ ਨੂੰ ਯਾਦ ਕਰਨਾ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ, ਦੇਖੋ ਮੈਂ ਹੁਣੇ ਕਹਿ ਰਿਹਾ ਸੀ ਨਾ 5 ਮਿੰਟ ਬੈਠ ਕੇ ਸਿਮਰਨ ਬੰਦਗੀ ਕਰੋ, ਪਰ 5 ਮਿੰਟ ਤੁਸੀਂ ਆਪਣੀ ਬੈਟਰੀ ਚਾਰਜ ਕਰ ਲਈ। ਪੁਰਾਣੇ ਟਾਈਮ 'ਚ ਨਾ ਟਾਈਮ ਪੀਸ ਹੁੰਦੇ ਸੀ, ਕਲੋਕ ਜਿਹੜੀਆਂ ਹੁੰਦੀਆਂ ਸਨ, ਇਲੈਕਟ੍ਰਿਕ ਨਹੀਂ ਸੀ ਹੁੰਦੀਆਂ, ਉਹ ਚਾਬੀ ਭਰਨੀ ਹੁੰਦੀ ਸੀ, ਚਾਬੀ ਕੇਵਲ 2 ਜਾਂ 3 ਮਿੰਟ ਚਾਬੀ ਭਰ ਦੋ, ਫਿਰ 24 ਆਵਰ ਤੱਕ ਘੜੀ ਚੱਲਦੀ ਸੀ 24 ਘੰਟੇ। ਸੋ ਗੁਰੂ ਸਾਹਿਬ ਵੀ ਕਹਿੰਦੇ ਤੂੰ ਸਿਮਰਨ ਕਰਨ ਲਈ ਬੈਠ ਜਾ, ਜਦੋਂ ਤੇਰਾ ਮਨ ਜੁੜ ਗਿਆ ਨਾ, ਫਿਰ ਤੂੰ ਭਾਵੇਂ ਆਪਣੀ ਜੌਬ ਕਰ, ਬਿਜ਼ਨਸ ਕਰ, ਮਾਂ ਬਾਪ ਦੀ ਸੇਵਾ ਕਰ, ਬੱਚਿਆਂ ਦੀ ਪਾਲਣਾ ਕਰ, ਸਾਰੇ ਕੰਮ ਕਰਦਿਆਂ ਤੇਰਾ ਮਨ ਜਿਹੜਾ ਪ੍ਰਭੂ ਨਾਲ ਜੁੜ ਜਾਏਗਾ। ਉਹ ਹੋ ਗਿਆ ਉਠਤ ਬੈਠਤ ਸੋਵਤ ਜਾਗਤ, ਹੇ ਪ੍ਰਭੂ ਮੇਰਾ ਮਨ ਤੈਨੂੰ ਹੀ ਯਾਦ ਕਰਦਾ ਹੈ। ਆਓ ਅਸੀਂ ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਕਿਵੇਂ ਕਮਾਲ ਦਾ ਸ਼ਬਦ ਉਚਾਰਨ ਕਰ ਰਹੇ ਨੇ, ਜਦੋਂ ਭਰੋਸਾ ਹੋ ਗਿਆ ਕਿ ਦੁੱਖ ਵਿੱਚ ਸੁੱਖ 'ਚ ਮੈਂ ਕੇਵਲ ਪ੍ਰਭੂ ਨੂੰ ਹੀ ਯਾਦ ਕਰਨਾ ਹੈ, ਪ੍ਰਭੂ ਹੀ ਮੇਰਾ ਮਾਂ ਬਾਪ ਭੈਣ ਭਰਾ ਹੈ, ਸਾਰੀ ਸਹਾਇਤਾ ਕਰਨ ਵਾਲਾ। ਆਓ ਸ਼ਬਦ ਪਾਠ ਤੇ ਸਮਾਪਤੀ ਹੋਵੇਗੀ, 8 ਮਿੰਟ ਬਾਕੀ ਨੇ ਸਾਡੇ ਕੋਲ, ਪੂਰੇ 8:30 ਤੇ 8:30 ਤੇ ਸਮਾਪਤੀ ਹੋ ਜਾਏਗੀ। ਇਹ ਰਲ ਕੇ ਸਾਰੇ ਪੁੱਤ ਬੋਲਦੇ ਹਾਂ ਸ਼ਬਦ ਸਾਧ ਸੰਗਤ ਜੀ ਧਿਆਨ।
1: ਵਾਹਿਗੁਰੂ ਜੀ ਉਠਤ ਬੈਠਤ।

0: ਥੋੜ੍ਹੀ ਜਿਹੀ ਐਕਸਪਲੇਨ ਕਰਨਾ ਚਾਹੁੰਦਾ। ਜੋ ਤੁਮ ਕਰੋ ਸੋਈ ਪਲ ਹਮਰਾ। ਅਸੀਂ ਕਈ ਵਾਰ ਸੋਚਦੇ ਹਾਂ ਨਾ ਕਿ ਮੇਰੇ ਨਾਲ ਚੰਗਾ ਨਹੀਂ ਹੋਇਆ, ਇਹ ਜੋ ਹੋਇਆ ਪਰਮਾਤਮਾ ਨੇ ਚੰਗਾ ਨਹੀਂ ਕੀਤਾ। ਕੋਈ ਫੈਮਿਲੀ ਮੈਂਬਰ ਉਸਦੀ ਡੈਥ ਹੋ ਗਈ, ਜਾਂ ਮੇਰੀ ਜੋਬ ਚਲੀ ਗਈ, ਜਾਂ ਮੇਰੀ ਸੰਸਾਰ 'ਚ ਜਿੱਥੇ ਬੜੀ ਇੱਜ਼ਤ ਬਣੀ ਹੋਈ ਸੀ, ਇੱਜ਼ਤ ਖਤਮ ਹੋ ਗਈ, ਬੇਇੱਜ਼ਤੀ ਹੋ ਗਈ, ਇਨਸਲਟ ਹੋ ਗਈ। ਕੁਛ ਹੈਪਨ ਸੰਸਾਰ 'ਚ ਹੁੰਦੀਆਂ ਨੇ ਕਈ ਵਾਰ, ਜੋ ਅਸੀਂ ਪਸੰਦ ਨਹੀਂ ਕਰਦੇ ਪਰ ਹੋ ਜਾਂਦੀਆਂ। ਉਹ ਸਤਿਗੁਰੂ ਜੀ ਕਹਿੰਦੇ ਨੇ ਜੋ ਤੁਮ ਕਰੋ ਸੋਈ ਪਲ ਹਮਰ ਹੈ। ਪਰਮਾਤਮਾ ਤਾਂ ਸਾਡੇ ਭਲੇ ਵਾਸਤੇ ਹੀ ਕਰਦਾ ਹੈ, ਕੁਛ ਸਾਨੂੰ ਲੈਸਨ ਸਿਖਾਉਣਾ ਹੁੰਦਾ ਜਿਹੜਾ ਅਸੀਂ ਸਿੱਖਦੇ ਨਹੀਂ। ਕਈ ਵਾਰ ਕਹਿੰਦੇ ਮੈਨੂੰ ਪਤਾ ਹੈ, ਮੈਨੂੰ ਪਤਾ, ਸਭ ਕੁਛ ਪਤਾ, ਕੁਛ ਨਹੀਂ ਪਤਾ ਹੁੰਦਾ। ਸੋ ਗੁਰੂ ਸਾਹਿਬ ਵਾਹਿਗੁਰੂ ਸਾਨੂੰ ਕੋਈ ਲੈਸਨ ਸਿਖਾਉਣਾ ਚਾਹੁੰਦੇ ਨੇ ਅਤੇ ਸਾਨੂੰ ਝਟਕਾ ਲੱਗਦਾ ਹੈ, ਕੋਈ ਦੁੱਖ ਆ ਜਾਂਦਾ ਹੈ। ਸੋ ਸਤਿਗੁਰੂ ਜੀ ਮਿਹਰ ਕਰਨ, ਸਮਾਂ ਪੂਰਾ ਹੋ ਗਿਆ, ਸਾਧ ਸੰਗਤ ਇੱਕ ਦੋ ਮਿੰਟ ਉੱਪਰ ਜਾ ਰਹੇ, ਖੇਮਾ ਚਾਹੁੰਦੇ ਹਾਂ। ਐਤਵਾਰ ਸ਼ਾਮ ਨੂੰ ਅਸੀਂ 6 ਤੋਂ 7 ਕੀਰਤਨ ਕਰਦੇ ਹੁੰਦੇ ਹਾਂ ਸਾਧ ਸੰਗਤ ਜੀ, ਉਸ ਵਿੱਚ ਅਸੀਂ ਵਾਹਿਗੁਰੂ ਦਾ ਨਾਮ ਜ਼ਰੂਰ ਜਪਦੇ ਹਾਂ। ਪਹਿਲਾਂ ਆਰਤੀ ਹੁੰਦੀ ਹੈ, 6 ਤੋਂ 7 ਜਿਹੜਾ ਪ੍ਰੋਗਰਾਮ ਹੁੰਦਾ, 6:10 ਤੋਂ 7 ਤੱਕ, 6:10 ਤੋਂ 7 ਪ੍ਰੋਗਰਾਮ ਦੇ ਵਿੱਚ ਐਤਵਾਰ ਉਸ ਵਿੱਚ ਵਾਹਿਗੁਰੂ ਸਿਮਰਨ ਵੀ ਹੁੰਦਾ। ਸੋ ਜਿਨ੍ਹਾਂ ਵੀਰਾਂ ਭੈਣਾਂ ਨੇ ਹੁਣ ਰੇਡੀਓ 'ਤੇ ਸੁਣਿਆ, ਇੰਟਰਨੈਟ 'ਤੇ ਸੁਣ ਰਹੇ ਨੇ, ਜਾਂ ਹੁਣ ਬੈਠੇ ਨੇ, ਜਿਹੜੇ ਆਉਣਾ ਜਾਣ ਜ਼ਰੂਰ ਸੰਗਤ ਸਾਥ ਦਿਓ ਸਾਡਾ ਇੱਥੇ ਸਾਹਮਣੇ ਬੈਠ ਕੇ। ਜ਼ਰੂਰੀ ਨਹੀਂ ਹੁੰਦਾ ਕਿ ਉੱਧਰ ਹੀ ਸਾਰੀ ਬੀਬੀਆਂ ਨੇ ਬਹਿਣਾ, ਮੇਰੇ ਕਈ ਮਿੱਤਰ ਫਰੈਂਡ ਫੈਮਿਲੀ ਸਮੇਤ ਇੱਥੇ ਬੈਠ ਜਾਂਦੇ ਨੇ, ਨਾਲ ਬੈਠੋ, ਸਾਰੇ ਗਾਓ, ਕਿਉਂਕਿ ਸਭ ਨੇ ਰਲ ਕੇ ਗੁਣ ਗਾਣੇ ਨੇ, ਕੇਵਲ ਰਾਗੀ ਪਾਈ ਦਾ ਕੰਮ ਨਹੀਂ ਹੈ, ਗੁਣ ਗਾਣਾ। ਤੁਸੀਂ ਸਾਰੇ ਉੱਥੇ ਬੈਠੇ ਵੀ ਗੁਣ ਗਾ ਸਕਦੇ ਹੋ। ਗੁਰਮਾਤ ਕਿਰਪਾ ਕਰਨ ਬੁਲਾ ਚੋਗਾ ਦੀ ਖਿਮਾ ਸੰਤ ਜਨਾ
1: ਕੀਰਤਨਾਮ ਕਰਨਗੇ, ਸ਼ਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ।
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਤਾਰੀ ਬੇਖਾਰੀ ਜੀਓ ਮੈਂ ਕਿਆ ਮਾਂਗੋ ਕਿਸ ਚਿਰ ਨਰਹਾਈ ਹਰ ਦੀਜਾ ਨਾਮ ਪਿਆਰੀ ਜੀਓ। ਨਵੇਂ ਸਾਲ ਦੇ ਪਹਿਲੇ ਦਿਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਿਤਸੇ ਲਾਹੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹਿਬੰਦ ਕੀਰਤਨ ਤੇ ਕਥਾ ਸਰਵਨ ਕਰਕੇ ਸਾਹਿਬਾਂ ਦੀ ਬਖਸ਼ਾਂ ਲਈ ਪਰਮ ਸਤਿਕਾਰ ਜੋ ਸਤਸੰਗ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਤੇ ਉਹਨਾਂ ਦਾ ਕੀਰਤਨ ਜਥਾ ਜਿਨ੍ਹਾਂ ਨੇ ਆਪ ਜੀ ਨੂੰ ਬੜੇ ਰਸਪਿੰਨੇ ਕੀਰਤਨ ਸਰਵਨ ਕਰਵਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ। ਇੱਥੇ ਹਾਰਦਿਕ ਧੰਨਵਾਦ ਹੈ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰੰਗੀਲਾ ਰਸੀਲਾ ਅਤੇ ਉਹਨਾਂ ਦੇ ਜਥੇਦਾਰ ਜਿਹੜੇ ਗੁਰੂ ਘਰ ਸ੍ਰੀ ਬੰਗਲਾ ਸਾਹਿਬ ਦੇ ਹਜ਼ੂਰ ਜਾਗੀ ਨੇ ਅਤੇ ਗੁਰੂ ਘਰ ਸਾਹਿਬ ਨਾਲ ਆਪ ਸਮੂਹ ਸੰਗਤਾਂ ਨੂੰ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਤੇ ਲੱਖ ਲੱਖ ਵਧਾਈ ਹੋਵੇ। ਗੁਰੂ ਸਭ ਨੂੰ ਇਹ ਸਾਲ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਵਾਲਾ ਸਿੱਖੀ ਸਿਹਤ ਅਤੇ ਭਰੋਸੇ ਵਾਲਾ ਜੀਵਨ ਸੇਵਾ ਸੇਵਨ ਵਾਲਾ ਜੀਵਨ ਸਭ ਨੂੰ ਬਖਸ਼ੇ। ਸਭ ਦੀਆਂ ਆਸਾਂ ਮੁਰਾਦਾਂ ਗੁਰੂ ਪੂਰੀਆਂ ਕਰੇ। ਸ਼ੁਭਕਾਮਨਾਵਾਂ। ਅਤੇ ਅੱਜ ਸਾਰਾ ਦਿਨ ਹੀ ਕੀਰਤਨ ਦਰਬਾਰ ਹੈ ਜੀ। ਗੁਰੂ ਕੇ ਲੰਗਰ ਵੀ ਸਾਰਾ ਦਿਨ ਨੇ। ਇਹ ਸਾਰਾ ਪ੍ਰੋਗਰਾਮ ਜੋ ਚੱਲ ਰਿਹਾ ਨਾਲ ਹੁਣ ਅਖੰਡ ਪਾਠ ਦੇ ਭੋਗ ਪੈਣ ਵਾਲੇ ਨੇ ਸਵਾ ਕੁ ਦਸ ਸਾਢੇ ਦਸ ਵਜੇ ਦਰਸ਼ਨ ਡਿਊਟੀ ਦੇ ਦੂਜੀ ਮੰਜ਼ਿਲ ਤੇ ਜੋ ਅਖੰਡ ਪਾਠ ਦੀ ਸੇਵਾ ਸਮੂਹ ਕਮੇਟੀ ਮੈਂਬਰ ਸਮੂਹ ਸੰਗਤ ਤੇ

Thank you.

Thank you.

Thank you.

Thank you.

Thank you.

Father,

ਪਾਏ ਜਾਂਦਾ

Thank you.

Let me know.

Thank you.

ಉದ್ಯೋಗ ಉದ್ಯೋಗ ನಮ್ದೊಂದು ಉದ್ಯೋಗ

ਬ੍ਰਹਮ ਗਿਆਨੀ ਕਾ ਮਨ ਪਰਮਾਨੰਦ, ਬ੍ਰਹਮ ਗਿਆਨੀ ਕਾ ਘਰ ਸਦਾ ਆਨੰਦ।

Thank you.

ఉంది.

एक वोट बंद कर दिया।

ਰਾਜਸਥਾਨ ਦਾ ਸਾਫ਼ ਹੈ ਕਈ ਕੋਲ ਜੇਲ੍ਹ ਬਣਾਉਣ ਸਮਰੱਥਾ ਸਾਫ਼

ਜਿਸ ਦਾ ਸੀ ਭਗਤ ਗਏ

ਸਤਿਗੁਰ ਸੰਗ ਜੀ ਆਪ

ਜਾਨਾ ਮੈਂ ਜੋ ਬਨਵੰਤ ਤੋਂ ਵਸ ਜਿਸ ਤਰ੍ਹਾਂ ਜਲ ਕੇ ਲਾਪਤ

Thank you.

Thank you.

ਹਾਂ

ਸਰਕਾਰ ਨਾਲ

Thank you, gentlemen.

ਸਭ ਨੂੰ ਮਨਾਇਆ।

ਸਾਚਾ

ਸਤਨਾਮ ਪ੍ਰਾਪਤ ਸਤਨਾਮ ਪ੍ਰਾਪਤ ਸਤਨਾਮ ਪ੍ਰਾਪਤ ਪਾਈ

Okay.

double A.

Yeah.

ਜਾਏ ਬਟਾ ਬਨਾਸੀ ਕੌਰ ਨਾਨਕ ਕਾਠੀ ਜਨ

নির্মূল হয়ে

ਜਪਾ ਨੂੰ ਹੋਏ ਸੀ ਭਗਤ ਭਾਏ ਲਾਲਾ

ਆਪਣੇ ਆਪ ਆਪ ਹੀ ਚਰਚਾ ਨਾਲ ਆਪਣਾ ਰੂਪ ਆਪ ਹੀ ਸਰਜਾ ਹੋਇਆ।

Father,

really all

ਸੁਭ ਬਚਨ

Okay, I'm going.

Thank you.

ਇਨਕ ਸ਼ਿਵਾਬ ਸੰਤਾ ਨੇ ਪ੍ਰਵਾਨ ਕਰਨੀ, ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਦਾ ਆਇਆ ਪ੍ਰਵਾਨ ਕਰਕੇ ਗੁਰੂ ਦੀ ਬਾਣੀ ਦਾ ਨਿਵਾਸ ਸਾਡੇ ਹਿਰਦੇ ਅੰਦਰ ਹੋਵੇ, ਇਹ ਅਰਦਾਸ ਨਿਤਾ ਪ੍ਰਤੀ ਗੁਰੂ ਦੇ ਚਰਨ ਕਮਲਾਂ ਚ ਕਰਿਆ ਕਰੋ। ਆਓ ਅਗਲਾ ਸਮਾਂ ਭਾਈ ਸਾਹਿਬ ਭਾਈ ਰਸ਼ਪਾਲ ਸਿੰਘ ਕੀਰਤਨ ਰਾਏ ਨਿਹਾਲ ਕਰਨਗੇ ਆਪ ਜੀ ਨੂੰ। ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਕੀਰਤਨ ਸੁਣ ਕਰਨ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।